ਵਿੱਚ ਗਿਆ। ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਨਰਕ ਸੁਰਗ ਅਵਤਾਰ, ਹਉ ਵਿੱਚ ਹੱਸੇ ਹਉ ਵਿੱਚ ਰੁਵੇ, ਹਉ ਵਿੱਚ ਭਰੀਏ ਹਉ ਵਿੱਚ ਧੋਵੇ, ਹਉ ਵਿੱਚ ਜਾਤੀ ਜਿਨਸੀ ਖੋਵੇ, ਹਉ

ਆਈਏ ਪਰਤੇ ਵੀ ਹੋ ਪਾਈਏ ਜੇ ਵੀ ਕਰ ਕਮਾਈਏ ਜੇ ਹੋਵੇ ਪੁਰ ਲਿਖਿਆ ਤਾਂ ਤੁਰਤ ਨਾ ਦੀ ਪਾਈਏ ਮਤ ਥੋੜ੍ਹੀ।

ਦੁੱਖ ਦਾਰੂ ਸੁਖ ਰੋਗ ਪਿਆ ਜਸ ਕਤਾਬ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾ ਹੀ ਜਾਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੁਰੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਤਿ ਸਵਾਲਿਓ ਜਿਨ ਕੀ

ਜਿਹਾ ਕਲ ਕਲਣਾ ਤੇ ਵੇਹੋ ਨਾ ਉਪਚਾਰੀ ਹੈ, ਐਸੀ ਕਲਾ ਨਾ ਖੇਡਿਆ ਜਿੱਧਰ ਗਿਆ ਹਾਰੀਐ, ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਐ, ਮੋਹ ਚੱਲੇ ਸੋ ਕੇ ਮਾਰੀਐ।

ਧਰਮ ਅਗੈਰਥ ਵਾ ਤ੍ਰਿਤ ਰਤ ਜਿਤੇ ਕਾ ਜੋਰ ਅਗੈਰਥ ਵਾ ਦੁਆਪਰ ਰਤ ਪੈ ਕਾ ਸਤ ਅਗੈਰਥ ਵਾ ਕਲ ਯੁਗ ਰਥ ਗਣ ਕਾ ਕੂੜ ਅਗੈਰਥ ਵਾ ਮਹਲਾ ਪਹਿਲਾ ਸਾਮ ਕਹਿ ਸੇ ਤੰਬਰ

ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਬਣਾਏ ਸੀ, ਹੁਕਮ ਨ ਹੋਵੇ ਪ੍ਰਭਾਵ ਤਾਂ ਕਸਮੈ ਕਾ ਮਹਿਲ ਪਾਏ ਸੀ, ਕਸਮੈ ਪਾਵੈ ਸੋ ਕਰੇ ਮਨ ਚੰਦਿਆ ਸੋ ਬਲ ਪਾਏ ਸੀ।

ਬਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਜੋ ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਸ੍ਰੀ ਜਗਤ ਕਾ ਸਾਈ ਨੀਲ ਵਸਤਰ ਪਹਿਰ ਹੋਵੇ ਪ੍ਰਵਾਨ ਮਿਲੇ ਸਥਾਨ ਦੇ ਪੂਜੇ ਪ੍ਰਾਣ।

ਪੌੜੀ ਸਤਿਗੁਰੁ ਵੱਡਾ ਕਰਸਾਲਾ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਜ਼ਰੀਆਂ ਆਈਆਂ ਜਗ ਸੁਭਾਣਾ ਤਮਨ ਵਸਾਈਆ ਕਰ ਹੁਕਮ ਮਸਤ ਕਥ ਤਰ ਵਿੱਚ ਮਾਰ ਕੱਢੀਆਂ।

तनु अहे गुरु साहेब जी वड हंस महला तीजा

છે જન વલ્લભી રામ, જો મન મારે હે અપના, સે પુરખ બરાગી રામ.

मन मुख से रहे अपागे, नानक सहजे सेवहिं गुर अपना।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ

प्रसाद। देख फरीदा जोथिया

ਪੈਰੁਤਨਾਂਦੇ ਚੁੰਮ ਬੇਸ਼ੁਮਾਰ ਅਥਾ ਅਗਨਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਗੁਰੂ ਗਰੀਬ ਨਿਵਾਜ ਦੀਨ ਦੁਨੀ ਦੇ ਮਾਲਕ ਸਾਂਝੀਵਾਲਤਾ ਦੇ ਉਪਦੇਸ਼ਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ ਬੜੀ ਅਪਾਰ ਬਖਸ਼ਿਸ਼ ਕਿਰਪਾ ਸਤਿਗੁਰੂ ਜੀ ਨੇ ਵਰਤਾਈ ਹੈ। ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ, ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਆਪਾਂ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਔਰ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ। ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਸੱਖਣੀ ਨਾ ਰਹੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦੇ ਹਾਂ। ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ, ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ।

ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਵਨ ਬਚਨ ਵਡਹੰਸ ਰਾਗ ਦੇ ਅੰਦਰ ਮਹਲਾ ਤੀਜਾ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕੇ ਮੁਖਾਰਬਿਨ ਤੋਂ ਉਚਾਰੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਕੇ ਪਵਨ ਅੰਗ 569 ਦੇ ਉੱਪਰ ਇਹ ਪਵਨ ਬਚਨ ਸੁਭਾਇਮਾਨ ਹੈ। ਜਿਵੇਂ ਜੋ ਕਾਵਿ ਰੂਪ ਦੇ ਵਿੱਚ ਸ਼ੰਤ ਰੂਪ ਹਨ, ਉਹ ਚੱਲ ਰਹੇ ਚਾਰ ਪਦਿਆਂ ਦੇ ਪਾਵਨ ਬਚਨ ਹੈ, ਇਹ ਵੀ ਚਾਰ ਪਦਿਆਂ ਦਾ ਬਚਨ ਹੈ, ਜਿਸ ਵਿੱਚੋਂ ਪਹਿਲੇ ਦੋ ਪਦਿਆਂ ਦੀ ਵਿਚਾਰ ਆਪ ਸੰਗਤ ਨੇ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕੀਤੀ, ਔਰ ਰਹਿੰਦੇ ਦੋ ਪਦਿਆਂ ਦਾ ਪਾਠ ਆਪ ਜੀ ਨੇ ਹੁਣ ਸਰਵਣ ਕੀਤਾ ਹੈ। ਗੁਰੂ ਸਾਹਿਬ ਜੀ ਨੇ ਪਹਿਲਾਂ ਤਾਂ ਮਨ ਨੂੰ ਸੰਬੋਧਨ ਕੀਤਾ, ਮਨ ਨੂੰ ਸੰਬੋਧਨ ਕਰਕੇ ਪਹਿਲਾਂ ਤਾਂ ਇਹ ਦੱਸਿਆ ਵੀ ਸੰਸਾਰ ਦੇ ਵਿੱਚ ਕਈ ਜੀਵ ਜਿਹੜੇ ਆਏ ਸਰੀਰ ਆਪਣਾ ਲੈ ਕੇ, ਮਨੁੱਖ ਰੂਪ ਵਿੱਚ, ਹੁਣ ਖਿਆਲ ਕਰਿਓ, ਮਨ ਨੂੰ ਸੰਬੋਧਨ ਕਰਕੇ ਇਹ ਸਮਝਾਇਆ ਵੀ ਕਈ ਜੀਵ ਆਏ ਨੇ ਆਪਣਾ ਸਰੀਰ ਮਨੁੱਖ ਰੂਪ ਵਿੱਚ ਲੈ ਕੇ, ਕਿਉਂਕਿ ਸਰੀਰ 84 ਲੱਖ ਜੂਨਾਂ ਜੋ ਮੰਨੀਆਂ ਗਈਆਂ ਸਾਰੀਆਂ ਹੀ ਲੈ ਕੇ ਆ ਰਹੀਆਂ, ਕੋਈ ਕਿਸੇ ਰੂਪ ਵਿੱਚ ਆ ਰਿਹਾ ਅਤੇ ਕੋਈ ਕਿਸੇ ਰੂਪ ਵਿੱਚ। ਇੱਥੇ ਸੰਬੋਧਨ ਕੀਤਾ ਗੁਰੂ ਸਾਹਿਬ ਨੇ ਮਨ ਨੂੰ, ਅਤੇ ਮਨ ਨੂੰ ਇਹ ਕਿਹਾ ਵੀ ਜਿਹੜੇ ਮਨੁੱਖ ਰੂਪ ਵਿੱਚ ਆਏ ਮਨੁੱਖ ਰੂਪ ਵਿੱਚ ਆਉਣ ਵਾਲਿਆਂ ਦੀਆਂ ਦੋ ਕਿਸਮਾਂ ਨੇ, ਇੱਕ ਉਹ ਜਿਹੜੇ ਜੁੜ ਗਏ, ਇੱਕ ਉਹ ਜਿਹੜੇ ਥੁੜ ਗਏ। ਜਿਹੜੇ ਜੁੜ ਗਏ ਉਹਨਾਂ ਨੇ ਜੀਵਨ ਜੋੜਿਆ, ਮਨ ਜੋੜਿਆ, ਪ੍ਰੇਮ ਜੋੜਿਆ, ਜਿਹੜੇ ਥੁੜ ਉਹਨਾਂ ਕੋਲੋਂ ਜੀਵਨ ਹੀ ਥੁੜ ਗਿਆ। ਉਹ ਕਹਿੰਦੇ ਜ਼ਿੰਦਗੀ ਮਿਲੀ ਤਾਂ ਸੀ ਪਰ ਥੁੜ ਗਈ, ਏ ਉਮਰ ਸਾਰੀ ਲੰਘ ਗਈ, ਅਜੇ ਵੀ ਸੋਚੀ ਜਾਂਦੇ ਨੇ ਵੀ ਬੜਾ ਕੁਝ ਰਹਿ ਗਿਆ ਕਰਨ ਵਾਲਾ, ਥੁੜ ਜਾਣਾ, ਘੱਟ ਜਾਣਾ, ਉਹਨਾਂ ਨੂੰ ਜ਼ਿੰਦਗੀ ਘੱਟ ਲੱਗਦੀ ਹੈ। ਪਸੇ ਦੋ ਕਿਸਮਾਂ ਨੇ ਜਿਹੜੀਆਂ ਮਨੁੱਖ ਰੂਪ ਵਿੱਚ ਆਉਂਦੀਆਂ ਨੇ। ਗੁਰੂ ਸਾਹਿਬ ਨੇ ਪਹਿਲਾਂ ਉਹਨਾਂ ਦੀ ਗੱਲ ਕੀਤੀ ਜਿਹੜੇ ਜੁੜ ਗਏ, ਜਿਨ੍ਹਾਂ ਨੇ ਜੋੜ ਲਿਆ ਆਪਣਾ ਆਪ। ਸਤਿਗੁਰੂ ਕਹਿੰਦੇ ਮਨ ਮੇਰਿਆ ਜਨਮ ਪਦਾਰਥ ਪਾਏ ਕਹਿ। ਹੁਣ ਜਨਮ ਪਦਾਰਥ ਕਿਹਨੂੰ ਨਹੀਂ ਮਿਲਿਆ? ਸਾਰੇ ਆਪਾਂ ਜਨਮ ਪਦਾਰਥ ਲੈ ਕੇ ਹੀ ਆਏ, ਸਰੀਰ ਲੈ ਕੇ ਆਏ, ਕਾਇਆ ਲੈ ਕੇ ਆਏ, ਇੱਕ ਸੱਚ ਲੱਗੇ ਵਾਪਾਰ। ਮਨ ਮੇਰਿਆ ਜਨਮ ਪਦਾਰਥ ਪਾਏ ਕਹਿ, ਇੱਕ ਸੱਚ ਲੱਗੇ ਵਾਪਾਰਾ। ਹੁਣ ਅੱਖਰੀ ਅਰਥ ਤੇ ਇਹੀ ਬਣਦੇ ਨੇ ਵੀ ਮੇਰਿਆ ਮਨਾ ਜਨਮ ਪਦਾਰਥ ਹਾਸਲ ਕੀਤਾ, ਕਈ ਮਨੁੱਖਾਂ ਨੇ ਹਾਸਲ ਕਰਕੇ ਤੇ ਇਹਨੂੰ ਸੱਚ ਦੇ ਵਪਾਰ ਚ ਲਾ ਲਿਆ।
ਸੱਚ ਦੇ ਵਪਾਰ ਵਿੱਚ ਲਾਉਣ ਤੋਂ ਭਾਵ ਵੀ ਉਹਨਾਂ ਨੇ ਇਹਨੂੰ ਪਿਆਰੇ ਦੇ ਪ੍ਰੇਮ ਵਿੱਚ ਲਾ ਲਿਆ, ਅਕਾਲ ਪੁਰਖ ਦੇ ਪ੍ਰੇਮ 'ਚ ਲਾ ਲਿਆ। ਫਿਰ ਜਿਨ੍ਹਾਂ ਨੇ ਪ੍ਰੇਮ ਵਿੱਚ ਲਾਇਆ ਉਹਨਾਂ ਨੇ ਕੀਤਾ ਕੀ ਹੈ, ਕਹਿੰਦੇ ਸਤਿਗੁਰ ਸੇਵਨ ਆਪਣਾ ਉਹ ਇਹ ਕਰਦੇ ਨੇ। ਅੰਤਰ ਸ਼ਬਦ ਅਪਾਰਾ, ਉਹਨਾਂ ਦੇ ਕੋਲ ਅਪਾਰ ਸ਼ਬਦ ਹੈ, ਅਪਾਰ ਸੂਝ ਹੈ, ਸਮਝ ਹੈ ਉਹਨਾਂ ਦੇ ਕੋਲ। ਜਿਹੜੇ ਸੱਚ ਦੇ ਵਪਾਰ ਵਿੱਚ ਲੱਗ ਗਏ, ਹੁਣ ਸੱਚ ਦਾ ਵਪਾਰ ਕੀਤਾ ਇਸ ਜਨਮ ਪਦਾਰਥ ਨੂੰ ਪਾ ਕੇ ਹੀ ਹੈ, ਤਾਂ ਹੀ ਕੀਤਾ ਜਾ ਸਕਦਾ। ਜਿਹਦੇ ਕੋਲ ਇਹ ਮਨੁੱਖਾ ਸਰੀਰ ਨਹੀਂ, ਉਹਦੇ ਕੋਲ ਸੱਚ ਦਾ ਵਪਾਰ ਵੀ ਨਹੀਂ। ਸੱਚ ਦਾ ਵਪਾਰ ਕਰਨ ਵਾਸਤੇ ਹੀ ਮਨੁੱਖਾ ਸਰੀਰ ਕਾਇਆ ਮਿਲੀ ਹੈ। ਇਹੀ ਕਾਰਨ ਹੈ ਜੀ ਜਿਹੜਾ ਬਚਨ ਆਪਾਂ ਪੜ੍ਹਦੇ ਹਾਂ ਗੁਰੂ ਸਾਹਿਬ ਦਾ, ਵਣਜ ਕਰੋ ਵਣਜਾਰੇ ਹੋ ਵਖਰ ਲੇਹੋ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ। ਹੁਣ ਉਹ ਇਕੱਠੀ ਕਰ ਗੁਰੂ ਸਾਹਿਬ ਕਹਿੰਦੇ ਜਿਹੜੀ ਨਿਭ ਜੇ, ਕਿਉਂਕਿ ਤੇਰੇ ਕੋਲ ਜਨਮ ਪਦਾਰਥ ਹੈ। ਜਿਵੇਂ ਇੱਕ ਬਚਨ ਆਪਾਂ ਗੁਰੂ ਅਮਰਦਾਸ ਸਾਹਿਬ ਦਾ ਹੀ ਪੜ੍ਹਦੇ ਹਾਂ ਨਾ, ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਹੈ। ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜੱਗ ਮੈਂ ਆਇਆ। ਫਿਰ ਬਚਨ ਵੇਖ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਕਹਿੰਦੇ ਦੱਸ ਕੀ ਕੀਤਾ। ਹੁਣ ਇਹ ਸਵਾਲ ਹੀ ਹੈ ਨਾ ਜੀ ਸਰੀਰ ਨੂੰ ਸੰਬੋਧਨ ਕਰਕੇ, ਵੀ ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਹਿ, ਤੂੰ ਸਰੀਰ ਲੈ ਕੇ ਤੇ ਸੰਸਾਰ 'ਚ ਆ ਗਿਆ, ਜੇ ਸਰੀਰ ਲੈ ਕੇ ਆਇਆ ਤੇ ਇਹਦਾ ਜਵਾਬ ਦੇ ਕਿਹਾ ਤੂੰ ਤੂੰ ਕਰਮ ਕਮਾਇਆ, ਇੱਥੇ ਆ ਕੇ ਕੀਤਾ ਕੀ ਹੈ। ਫਿਰ ਦੁਬਾਰਾ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜੱਗ ਮੈਂ ਆਇਆ। ਫਿਰ ਨਾਲ ਜਵਾਬ ਵੀ, ਜਿਨ ਹਰ ਤੇਰਾ ਰਚਨ ਰਚਿਆ, ਜਿਸ ਹਰੀ ਨੇ ਤੈਨੂੰ ਰਚਿਆ ਹੈ, ਤੇਰੀ ਸਾਰੀ ਰਚਨਾ ਬਣਾਈ ਹੈ, ਸੋ ਹਰ ਮਨ ਨਾ ਵਸਾਇਆ। ਦੱਸ ਕੀਤਾ ਕੀ ਫਿਰ ਭਾਈ। ਫਿਰ ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਵ ਲਿਖਿਆ ਪਾਇਆ, ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉਂ ਚਿੱਤ ਲਾਇਆ। ਪ੍ਰਵਾਨ ਤੇ ਉਹ ਹੋਇਆ ਜਿਹਨੇ ਚਿੱਤ ਜੋੜ ਲਿਆ, ਜਿਹਨੇ ਜੋੜਿਆ ਹੀ ਨਹੀਂ ਹੈ। ਮਾਲਕ ਉਹਨੂੰ ਕਹਿੰਦੇ ਦੱਸ ਕੀਤਾ ਕੀ ਭਾਈ, ਇੱਥੇ ਆ ਕੇ ਆਇਆ ਤੇ ਹੁਣ ਆਏ ਤੇ ਸਾਰੇ ਹੀ ਆ ਆਪਾਂ। ਗੁਰੂ ਸਾਹਿਬ ਤੋਂ ਪੁੱਛੀਏ ਵੀ ਮਾਲਕਾ ਸਰੀਰ ਤੇ ਅਸੀਂ ਲੈ ਕੇ ਆਏ ਹਾਂ, ਸਾਰੇ ਹੀ ਲੈ ਕੇ ਆਏ, ਪਰ ਸਰੀਰ ਜਿਹੜਾ ਲੈ ਕੇ ਆਇਆ ਉਹਦੇ ਵਿੱਚੋਂ ਸਰੀਰ ਨੂੰ ਲੈ ਕੇ ਆਉਣਾ ਸਫਲਾ ਕਿਹਦਾ ਹੋਇਆ, ਕਿੰਨੇ ਸਫਲਿਆਂ ਆਪਣਾ ਆਉਣਾ ਸਫਲਿਆਂ ਕਿੰਨੇ ਕੀਤਾ। ਫਿਰ ਸਤਿਗੁਰੂ ਆਇਆ ਸਫਲ ਤਾਹੂ ਕਉ ਗਣੀ ਹੈ, ਹਰ ਹਰ ਨਾਮ ਰਸਨ ਜਸ ਭਣੀਐ, ਜਿਨ੍ਹਾਂ ਨੇ ਅਕਾਲ ਪੁਰਖ ਦਾ ਨਾਮ ਆਪਣੀ ਰਸਨਾ ਨਾਲ ਭਣਨਾ ਸਿੱਖ ਲਿਆ, ਜਪਣਾ ਸਿੱਖ ਲਿਆ, ਸਫਲ ਤਾਹੂ ਕਉ ਗਣੀ ਹੈ, ਉਹਨਾਂ ਦਾ ਆਉਣਾ ਸਫਲਾ ਹੋ ਗਿਆ। ਅਤੇ ਹੁਣ ਬਿਲਕੁਲ ਇਹਦੇ ਤੋਂ ਓਪੋਜ਼ਿਟ ਵੇਖ, ਜਿਹਨੇ ਨਾ ਜਪਿਆ ਹੋਵੇ ਉਹਦਾ ਆਉਣਾ ਅਕਾਰਥ ਆ, ਵਿਅਰਥ। ਜਿਹੜਾ ਆਇਆ ਜੇ ਉਹਨੇ ਆਉਣਾ ਸਫਲਿਆਂ ਕਰਨਾ, ਮਾਲਕ ਕਹਿੰਦੇ ਜਸ ਕੋਲੇ ਚਾਹੀਦਾ, ਵਡਿਆਈ ਕੋਲੇ ਚਾਹੀਦੀ, ਅਕਾਲ ਪੁਰਖ ਦੀ
ਸ਼ੋਭਾ, ਉਹਦਾ ਸਿਮਰਨ, ਉਹਦਾ ਚਿੰਤਨ, ਉਹਦੀ ਬੰਦਗੀ, ਹੈ ਨਾ, ਕੋਈ ਸ਼ਬਦ ਵਰਤ ਵੀ ਉਹ ਕੋਲੇ ਚਾਹੀਦੀ ਹੈ। ਤੇ ਜੇ ਉਹ ਕੋਲੇ ਨਹੀਂ ਫਿਰ ਜਨਮ ਅਵਿਰਥ ਆ ਜਾਏ, ਫਿਰ ਸਾਰਾ ਜਨਮ ਕੀ ਹੈ? ਬੇਅਰਥ, ਉਹਦਾ ਅਰਥ ਹੀ ਕੋਈ ਨਹੀਂ। ਇਸ ਲਈ ਗੁਰੂ ਸਾਹਿਬ ਨੇ ਪਹਿਲਾਂ ਸੰਬੋਧਨ ਕਰਕੇ ਅੱਜ ਤੀਜੇ ਪਦੇ 'ਚ ਮਨ ਨੂੰ ਕਿਹਾ, ਮਨ ਮੇਰਿਆ ਜਨਮ ਪਦਾਰਥ ਪਾ। ਇਹਨੂੰ ਹੁਣ ਆਪਾਂ ਇੱਦਾਂ ਕਹਿ ਲਈਏ ਵੀ ਮਾਲਕ ਨੇ ਆਪਣੇ ਮਨ ਨੂੰ ਸੰਬੋਧਨ ਕੀਤਾ, ਮਤਲਬ ਅਸੀਂ ਜਦੋਂ ਪੜ੍ਹਾਂਗੇ ਤਾਂ ਅਸੀਂ ਆਪਣੇ ਮਨ ਨੂੰ ਸੰਬੋਧਨ ਕਰਨਾ, ਤੇ ਮਨ ਨੂੰ ਸੰਬੋਧਨ ਕਰਕੇ ਇਹ ਦੱਸਣਾ ਜਾਂ ਆਖਣਾ ਮਨ ਨੂੰ ਵੀ ਮਨ ਸਰੀਰ ਤੂੰ ਵੀ ਲੈ ਕੇ ਆਇਆ। ਆਪਣੀ ਪੜਚੋਲ ਕਰਨੀ ਨਾ ਜੀ, ਗੁਰਬਾਣੀ ਕਾਹਦੇ ਵਾਸਤੇ ਹੈ? ਆਪਣੀ ਸਵੈ ਪੜਚੋਲ ਲਈ, ਦੂਜਿਆਂ ਨੂੰ ਉਪਦੇਸ਼ ਲਈ ਨਹੀਂ, ਪਹਿਲਾਂ ਆਪਣੀ ਪੜਚੋਲ ਵਾਸਤੇ। ਹੁਣ ਮਨ ਮੇਰਿਆ, ਮੇਰੇ ਨੂੰ ਜਦੋਂ ਆਪਾਂ ਡਿਫਾਈਨ ਕਰਾਂਗੇ ਤੇ ਕੀ ਵੀ ਮੈਂ ਮੇਰਿਆ ਮਨਾ, ਤੂੰ ਸੁਣ, ਮਨ ਮੇਰਿਆ ਜਨਮ ਪਦਾਰਥ ਪਾਏ ਕੈ, ਤੂੰ ਵੀ ਜਨਮ ਪਦਾਰਥ ਲੈ ਕੇ ਆਇਆ। ਹੁਣ ਲੈ ਕੇ ਤੇ ਸਾਡਾ ਮਨ ਵੀ ਆਇਆ ਹੀ ਹੈ ਨਾ ਜੀ, ਜਾਂ ਆਪਾਂ ਇਹੋ ਕਹਿ ਵੀ ਆਪਾਂ ਵੀ ਤੇ ਸਰੀਰ ਲੈ ਕੇ ਆਏ ਆ, ਜਨਮ ਲੈ ਕੇ ਆਏ ਆ ਸੰਸਾਰ ਤੇ, ਕਾਇਆ ਲੈ ਕੇ ਆਏ ਆ। ਮਨ ਮੇਰਿਆ ਜਨਮ ਪਦਾਰਥ ਪਾਏ ਕੈ, ਤੂੰ ਜਨਮ ਪਦਾਰਥ ਹਾਸਲ ਕੀਤਾ। ਹੁਣ ਮਨ ਨੂੰ ਪੁੱਛਣਾ ਵੀ ਦੱਸ, ਤੂੰ ਆਪ ਦੱਸ ਵੀ ਕੀ ਸੱਚ ਦੇ ਵਪਾਰ ਵਿੱਚ ਲੱਗਾ। ਜਦੋਂ ਮਨ ਨੂੰ ਸੰਬੋਧਨ ਕਰਕੇ ਪੁੱਛਾਂਗੇ ਫਿਰ ਮਨ ਜਵਾਬ ਦਏਗਾ ਨਾ। ਹੁਣ ਮਾਲਕ ਕਹਿੰਦੇ ਇੱਕ ਸੱਚ ਲੱਗੇ ਵਪਾਰ, ਭਾਈ ਕਈ ਜੀਵ ਐਸੇ ਨੇ ਜਿਹੜੇ ਸੱਚ ਦੇ ਵਪਾਰ ਵਿੱਚ ਲੱਗ ਗਏ। ਹੁਣ ਆਪਣੇ ਮਨ ਨੂੰ ਪੁੱਛ ਕੇ ਵੇਖੋ ਵੀ ਮਨਾ, ਤੂੰ ਉਹਨਾਂ ਕਈ ਜੀਵਾਂ ਦੀ ਗਿਣਤੀ ਵਿੱਚ ਆਉਣਾ ਜਿਹੜੇ ਸੱਚ ਦੇ ਵਪਾਰ ਵਿੱਚ ਲੱਗੇ ਨੇ, ਜਾਂ ਤੇਰੀ ਗਿਣਤੀ ਉਹਨਾਂ ਵਿੱਚ ਆਉਂਦੀ ਹੈ ਜਿਹੜੇ ਸੱਚ ਦੇ ਵਪਾਰ ਤੋਂ ਖੁੰਝ ਗਏ, ਜਿਹੜੇ ਝੂਠ ਹੀ ਇਕੱਠਾ ਕਰੀ ਜਾਂਦੇ ਨੇ। ਕਿਉਂਕਿ ਦੂਜੀ ਗੱਲ, ਗੁਰੂ ਸਾਹਿਬ ਨੇ ਪਹਿਲਾਂ ਜ਼ਿਕਰ ਉਹਨਾਂ ਦਾ ਕੀਤਾ ਜਿਨ੍ਹਾਂ ਨੇ ਸੱਚ ਦਾ ਵਪਾਰ ਕੀਤਾ, ਫਿਰ ਨਾਲ ਜ਼ਿਕਰ ਗੁਰੂ ਸਾਹਿਬ ਅਗਾਂਹ ਜਾ ਕੇ ਉਹਨਾਂ ਦਾ ਵੀ ਕਰਦੇ ਨੇ ਜਿਹੜੇ ਖੁੰਝ ਗਏ, ਜਿਹੜੇ ਖੁੰਝ ਗਏ। ਹੁਣ ਇੱਕ ਮੈਂ ਬੇਨਤੀ ਇੱਥੇ ਹੋਰ ਕਰਦਾ ਚੱਲਾਂ, ਉਦਾਹਰਣ ਤੌਰ 'ਤੇ ਆਪਾਂ ਸੰਸਾਰ 'ਤੇ ਸਰੀਰ ਲੈ ਕੇ ਆਏ, ਸਮਾਜ ਵਿੱਚ ਰਹਿੰਦੇ ਹਾਂ, ਜ਼ਿੰਦਗੀ ਜਿਉਂਦੇ ਹਾਂ। ਹਰ ਬੰਦਾ ਆਪਣੀ ਜ਼ਿੰਦਗੀ ਨੂੰ ਸੁਖਾਲਿਆਂ ਜਿਉਣ ਵਾਸਤੇ ਸੰਸਾਰਿਕ ਤੌਰ 'ਤੇ ਧਨ ਦੀ ਕਮਾਈ ਵਾਸਤੇ ਜ਼ੋਰ ਲਾਉਂਦਾ ਹੈ। ਕੋਈ ਕਿਸੇ ਰੂਪ ਵਿੱਚ ਕਹਿ ਲਓ, ਕੋਈ ਕਿਸੇ ਰੂਪ 'ਚ ਕਹਿ ਲਓ, ਹੈ ਨਾ, ਧਨ ਦੀ ਕਮਾਈ ਲਈ ਇਹਨੇ ਜ਼ੋਰ ਲਾਇਆ ਵੀ ਮੈਂ ਟੱਬਰ ਪਾਲਣਾ, ਆਪਣੇ ਆਪੇ ਨੂੰ ਪਾਲਣਾ, ਇਹਨੇ ਜ਼ੋਰ ਲਾਇਆ। ਹੁਣ ਧਨ ਕਮਾਉਣ ਵਾਲੇ ਵੀ ਦੋ ਤਰ੍ਹਾਂ ਦੇ ਨੇ, ਇੱਕ ਤੇ ਉਹ ਨੇ ਜਿਹੜੇ ਕਮਾਉਂਦੇ ਸਫਲ ਹੋ ਗਏ, ਸਫਲ ਹੋ ਜਾਣਾ ਵੀ ਉਹਨਾਂ ਨੇ ਬੜਾ ਕਮਾ ਲਿਆ, ਉਹ ਕਹਿੰਦੇ ਵੀ ਸਾਡਾ ਜੀਵਨ ਸੁਖਾਲਾ ਹੈ। ਪਰ ਇੱਕ ਉਹ ਵੀ ਨੇ ਜਿਹੜੇ ਜ਼ੋਰ ਲਾਉਂਦੇ ਰਹਿ ਗਏ, ਮਿਲਿਆ ਕੁਛ ਨਹੀਂ, ਬਣਿਆ ਕੁਛ ਨਹੀਂ, ਉਹ ਅਸੀਂ ਕਹਿ ਦਿੰਦੇ ਹਾਂ ਵੀ ਉਹ ਅਸਫਲ ਹੋ ਗਏ। ਜਿਵੇਂ ਉਹ ਕਹਿ ਲਓ ਵੀ ਵਪਾਰੀ ਦੋ ਨੇ, ਇੱਕ ਵਪਾਰੀ ਵਪਾਰ ਕਰਨ ਲੱਗਾ, ਉਹ ਵਪਾਰ ਕਰਦਿਆਂ ਕਰਦਿਆਂ ਸਫਲ ਹੋ ਗਿਆ, ਉਹਦੀ ਬੜੀ ਚੜ੍ਹਦੀ ਕਲਾ ਹੋ ਗਈ, ਬੜਾ ਧਨ ਉਹਦੇ ਕੋਲ ਬੜਾ, ਉਹ ਕਹਿੰਦਾ ਮੇਰਾ ਨਾਮ ਨਾਮ ਬੜਾ, ਮੇਰਾ ਵਪਾਰ ਬਹੁਤ ਹੈ। ਉਹਦੇ ਨਾਲ ਹੀ ਇੱਕ ਮਨੁੱਖ ਨੇ ਹੋਰ ਵਪਾਰ ਸ਼ੁਰੂ ਕੀਤਾ, ਉਹ ਢੈਂਦੀ ਕਲਾ 'ਚ ਹੀ ਜਾਈ ਜਾਂਦਾ ਹੈ, ਉਹ ਕਹਿੰਦਾ ਵੀ ਮੇਰੇ 'ਤੇ ਜਿਹੜੇ ਪੱਲੇ ਸੀ ਉਹ ਵੀ ਗਏ, ਉਹ ਅਸਫਲ ਹੋ ਗਿਆ। ਹੁਣ ਵਪਾਰੀ ਦੋਵੇਂ ਹੀ ਨੇ, ਕਾਰੋਬਾਰ ਦੋਵਾਂ ਨੇ ਸ਼ੁਰੂ ਕੀਤਾ, ਇੱਕ ਦਾ ਕਾਰੋਬਾਰ ਪਿੱਟ ਗਿਆ, ਫਲੋਪ ਹੋ ਗਿਆ, ਇੱਕ ਦਾ ਸਫਲ ਹੋ ਗਿਆ। ਆਪਾਂ ਸਾਰੇ ਵਪਾਰੀ ਹੋ ਹੀ ਹਾਂ ਜਿਹੜੇ ਵਪਾਰ ਕਰਨ ਆਏ ਆ। ਕਈਆਂ ਨੇ ਵਪਾਰ ਕੀਤਾ ਸੱਚ ਦਾ ਕੋਰਾ, ਸਾਫ ਤੇ ਸੁਥਰਾ, ਵਪਾਰ ਜਿੰਨਾ ਸਾਫ ਸੁਥਰਾ ਹੋਏਗਾ ਉਨਾ ਚੰਗਾ ਹੋਏਗਾ, ਉਨਾ ਸਫਲ ਹੋਏਗਾ। ਦੇ ਵਪਾਰ ਜਿੰਨਾ ਮੈਲਾ ਕਰਾਂਗੇ, ਝੂਠ ਦਾ ਕਰਾਂਗੇ,
ਉਹ ਇੱਕ ਵਾਰੀ ਤੇ ਹੋ ਸਕਦਾ ਵੀ ਸਾਨੂੰ ਲੱਗੇ ਵੀ ਬੜਾ ਵਪਾਰ ਸਾਡਾ ਵੱਧ ਗਿਆ, ਪਰ ਉਹਦੇ ਅਸਫਲ ਹੋਣ ਦਾ ਨਹੀਂ ਪਤਾ ਉਹਨੇ ਕਦੋਂ ਅਸਫਲ ਹੋ ਜਾਣਾ, ਉਹ ਖਤਮ ਹੋ ਜਾਏਗਾ। ਇੱਕ ਦਿਨ ਐਸਾ ਆਏਗਾ ਝੂਠ ਦਾ ਵਪਾਰ ਡਿੱਗ ਪਏਗਾ। ਵਪਾਰ ਸਾਫ ਸੁਥਰਾ ਹੀ ਪਲਾ। ਹੁਣ ਮਨੁੱਖਾ ਜਨਮ ਲੈ ਕੇ ਆਏ ਸੱਚ ਦਾ ਹੀ ਵਪਾਰ ਕਰਨਾ ਹੈ, ਜਿਨ੍ਹਾਂ ਨੇ ਸੱਚ ਦਾ ਵਪਾਰ ਕਰ ਲਿਆ ਉਹ ਸਫਲ ਹੋ ਗਏ। ਇੱਕ ਬਚਨ ਆਪਾਂ ਗੁਰੂ ਸਾਹਿਬ ਦੀ ਬਾਣੀ ਦਾ ਪੜ੍ਹ ਲਈਏ। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਬਚਨ ਹੈ, ਹਰ ਰਾਸ ਮੇਰੀ ਮਨ ਵਣਜਾਰਾ। ਮਨ ਨੂੰ ਹੀ ਸੰਬੋਧਨ ਕਰਨਾ ਨਾ ਵੀ ਮਨਾ ਸੱਚ ਦਾ ਵਪਾਰ, ਕਈਆਂ ਨੇ ਸੱਚ ਦਾ ਵਪਾਰ ਕੀਤਾ। ਹਰ ਰਾਸ ਮੇਰੀ ਮਨ ਵਣਜਾਰਾ, ਮਨ ਵਪਾਰੀ ਬਣਾ ਲਿਆ। ਹਰ ਰਾਸ ਮੇਰੀ ਮਨ ਵਣਜਾਰਾ। ਹੁਣ ਜਦੋਂ ਮਨ ਨੂੰ ਵਣਜਾਰਾ ਬਣਾ ਲਿਆ, ਮਨ ਵਪਾਰੀ ਬਣ ਗਿਆ। ਮਨ ਦੇ ਵਪਾਰੀ ਬਣਨ ਮਗਰੋਂ ਫਿਰ ਮਾਲਕ ਪਾਤਸ਼ਾਹ ਨੇ ਸੰਬੋਧਨ ਕੀਤਾ, ਸਤਿਗੁਰ ਤੇ ਰਾਸ ਜਾਣੀ। ਪੂੰਜੀ ਮਿਲਦੀ ਕਿੱਥੋਂ ਹੈ? ਗੁਰੂ ਕੋਲੋਂ। ਮਨਾ ਹੁਣ ਤੂੰ ਵਪਾਰੀ ਤੇ ਬਣ ਗਿਆ। ਕਈ ਵਾਰੀ ਬੰਦਾ ਕਹਿੰਦਾ ਮੈਂ ਵਪਾਰ ਕਰਨਾ ਚਾਹੁੰਦਾ ਪਰ ਮੇਰੇ ਕੋਲ ਪੂੰਜੀ ਹੈ ਨਹੀਂ। ਇਹ ਕਿਸੇ ਕੋਲੋਂ ਉਧਾਰੀ ਮੰਗ ਲੈਂਦਾ ਵੀ ਤੂੰ ਇੱਦਾਂ ਕਰ ਵੀ ਮੈਂ ਭਾਈ ਵਪਾਰ ਕਰਨਾ ਚਾਹੁੰਦਾ ਤੇ ਮੇਰੀ ਸਹਾਇਤਾ ਕਰ। ਉਹ ਕਹਿੰਦਾ ਜੇ ਤੂੰ ਵਪਾਰ ਕਰਨਾ ਚਾਹੁੰਦਾ ਮੈਂ ਤੇਰੀ ਸਹਾਇਤਾ ਕਰਦਾ, ਜਾਂ ਇੰਨੀ ਸਹਾਇਤਾ ਕਰਦਾ ਵੀ ਜਿੰਨੀ ਤੈਨੂੰ ਮੈਂ ਪੂੰਜੀ ਦਿਆਂਗਾ ਮੈਂ ਤੇਰੇ ਤੋਂ ਮੰਗਦਾ ਨਹੀਂ। ਜਦੋਂ ਤੇਰੇ ਕੋਲ ਹੋਵੇ ਤੂੰ ਮੋੜਨਾ ਚਾਹਵੇਂ ਮੋੜ ਦੀ, ਜੇ ਨਹੀਂ ਚਾਹਵੇਂਗਾ ਤੇ ਸੱਜਣਾ ਕੋਈ ਗੱਲ ਨਹੀਂ, ਤੇਰੀ ਨਾ ਪੂੰਜੀ ਮੋੜਨ ਨਾਲ ਮੈਨੂੰ ਫਰਕ ਨਹੀਂ ਪੈਣਾ, ਕੋਈ ਗੱਲ ਨਹੀਂ, ਤੂੰ ਰੱਖ ਵੀ ਲੈ, ਮੈਂ ਤੇਰੀ ਸਹਾਇਤਾ ਕਰ ਦੇਣਾ। ਭਲੇ ਪੁਰਸ਼ ਕਈ ਐਸੇ ਵੀ ਨੇ ਜਿਹੜੇ ਕਹਿੰਦੇ ਤੂੰ ਕਾਰੋਬਾਰ ਕਰਨਾ ਕਰ, ਤੇਰੀ ਸਹਾਇਤਾ ਮੈਂ ਕਰਦਾ। ਸੰਸਾਰਿਕ ਤੌਰ 'ਤੇ ਵੀ ਐਸੇ ਕਈ ਮਿਲ ਜਾਣ। ਹੁਣ ਗੁਰੂ ਸਾਹਿਬ ਕਹਿੰਦੇ ਮਨ ਵਪਾਰੀ ਬਣਾ ਕੇ ਮਨ ਨੂੰ ਕਿਹਾ ਤੂੰ ਤੇਰੇ ਕੋਲ ਪੂੰਜੀ, ਮਨ ਕਹਿੰਦਾ ਨਹੀਂ ਮੇਰੇ ਕੋਲ ਪੂੰਜੀ ਹੈ ਨਹੀਂ, ਕਹਿੰਦਾ ਚੱਲ ਤੈਨੂੰ ਪੂੰਜੀ ਲੈ ਕੇ ਦਿਆਂ। ਸਤਿਗੁਰ ਤੇ ਰਾਸ ਜਾਣੇ, ਗੁਰੂ ਕੋਲੋਂ ਪੂੰਜੀ ਮਿਲ ਗਈ। ਹੁਣ ਜਦੋਂ ਗੁਰੂ ਕੋਲੋਂ ਪੂੰਜੀ ਮਿਲੀ ਹੈ, ਅੱਗੇ ਮਨ ਵਪਾਰੀ ਤੇ ਨਿਰਭਰ ਕਰਦਾ ਨਾ, ਉਹਨੇ ਪੂੰਜੀ ਵਪਾਰ ਵਿੱਚ ਖਰਚਣੀ ਹੈ ਕਿ ਗਵਾਉਣੀ ਹੈ, ਇਹ ਤੇ ਉਹਦੇ ਤੇ ਨਿਰਭਰ ਕਰਦਾ ਜਿਹਨੂੰ ਧਨ, ਜਿਹਦੇ ਕੋਲ ਧਨ ਹੈ। ਹੁਣ ਜੇ ਤੇ ਉਹ ਪੁਰਸ਼ ਹੋਵੇ ਸਿਆਣਾ, ਫਿਰ ਤੇ ਕਹਿੰਦਾ ਵੀ ਭਾਈ ਫਲਾਣੇ ਨੇ ਮੇਰੀ ਮਦਦ ਕੀਤੀ ਹੈ ਤੇ ਮੈਨੂੰ ਕੋਈ ਨਾ ਕੋਈ ਵਪਾਰ ਕਰ ਲੈਣਾ ਚਾਹੀਦਾ ਵੀ ਕੱਲ੍ਹ ਨੂੰ ਮੈਨੂੰ ਦੁਬਾਰਾ ਕਿਤੇ ਹੱਥ ਨਾ ਅੱਡਣਾ ਪਵੇ, ਦੁਬਾਰਾ ਕਿਸੇ ਕੋਲੋਂ ਮੰਗਣਾ ਨਾ ਪਵੇ, ਤੇ ਮੈਂ ਜਿਹਦੇ ਕੋਲੋਂ ਪੂੰਜੀ ਉਧਾਰੀ ਲਈ ਹੈ ਉਹਦਾ ਮੇਰੇ ਸਿਰ ਕਰਜ਼ ਹੈ, ਉਹ ਮੰਗੇ ਭਾਵੇਂ ਨਾ ਮੰਗੇ ਵਾਪਸ, ਪਰ ਮੇਰਾ ਫਰਜ਼ ਬਣਦਾ ਮੈਂ ਉਹਨੂੰ ਧਨ ਮੋੜਨਾ ਹੈ। ਸਿਆਣੇ ਪੁਰਸ਼ ਦੀ ਤੇ ਵਿਚਾਰ ਹੈ ਇਹ। ਤੇ ਜਿਹੜਾ ਹੋਵੇ ਮੂਰਖ ਉਹ ਕਹਿੰਦਾ ਵੀ ਦੇ ਤਾ ਅਗਲੇ ਨੇ, ਹੁਣ ਮੇਰੀ ਮਰਜ਼ੀ, ਮੈਂ ਖਾਵਾਂ ਪੀਵਾਂ ਕੰਮ ਕਰਾਂ ਵਪਾਰ ਕਰਾਂ, ਉਹ ਮੇਰੀ ਮਰਜ਼ੀ ਹੈ। ਉਹ ਫਿਰ ਕਹਿੰਦਾ ਵੀ ਛੱਡੋ, ਕੰਮ ਕਰਕੇ ਕੀ ਲੈਣਾ, ਬੈਠੇ ਨੂੰ ਮਿਲੀ ਜਾਂਦਾ ਹੈ, ਆਪਾਂ ਖਰਚ ਕੇ ਪਾਸੇ ਕਰਦੇ। ਉਹ ਫਿਰ ਇੱਦਾਂ ਹੀ ਗਵਾ ਦਿੰਦੇ ਨੇ। ਗੁਰੂ ਸਾਹਿਬ ਕਹਿੰਦੇ ਸਤਿਗੁਰ ਤੇ ਰਾਸ ਜਾਣੀ। ਗੁਰੂ ਨੇ ਪੂੰਜੀ ਦੇ ਦਿੱਤੀ, ਲੈ ਭਾਈ ਲੈ ਜਾ। ਹੁਣ ਅੱਗੇ ਵਪਾਰ ਸ਼ੁਰੂ ਕੀਤਾ। ਕਹਿੰਦੇ ਹਰ ਹਰ ਨਿਤ ਜਪਿਓ ਜੀਓ ਲਾਹ ਖੱਟਿਓ ਦਿਹਾੜੀ, ਤੈਨੂੰ ਲਾਭ ਮਿਲੇਗਾ। ਕੀ ਕਰ? ਹਰ ਹਰ ਨਿਤ ਜਪਿਓ ਜੀਓ, ਆਪਣੇ ਚਿੱਤ ਕਰਕੇ ਰੱਬ ਰੱਬ ਕਰ। ਲਾਹ ਖੱਟਿਓ ਦਿਹਾੜੀ, ਇਹ ਤੇਰੀ ਦਿਹਾੜੀ ਦਾ ਲਾਹ ਹੈ, ਤੇਰੇ ਦਿਨ ਦਾ ਲਾਹ ਹੈ। ਵਪਾਰ ਵਿੱਚ ਲਾਭ ਉਦਣ ਹੀ ਹੈ ਜਿੱਦਣ ਵਪਾਰ ਕਰਦੇ ਆ। ਦੁਕਾਨ 'ਚ ਸਮਾਨ ਪਾ ਕੇ ਦੁਕਾਨ ਬੰਦ ਕਰਕੇ ਬੈਠੇ ਰਹੋ, ਲਾਭ ਹੋਏਗਾ ਕਿ ਘਾਟਾ ਪਏਗਾ? ਦੁਕਾਨ ਖੋਲਾਂਗੇ ਤਾਂ ਹੀ ਲਾਭ ਹੋਏਗਾ ਨਾ ਜੀ। ਇਹ ਤੇ ਹੈ ਨਹੀਂ ਵੀ ਮੈਂ 15-20 ਲੱਖ ਰੁਪਈਆ ਲਾ ਕੇ ਦੁਕਾਨ ਦੇ ਵਿੱਚ ਸਮਾਨ ਭਰ ਕੇ ਮੁੜ ਕੇ ਸ਼ਟਰ ਬੰਦ ਕਰਕੇ ਬੈਠਾ ਰਹਾਂ, ਫਿਰ ਆਖਾਂ ਮੈਨੂੰ ਤੇ ਲਾਭ ਹੀ ਨਹੀਂ ਹੁੰਦਾ।
ਤੇ ਜਿਹੜਾ ਪੈਸੇ ਲਾਏ ਨੇ ਉਹ ਇੱਕ ਦਿਨ ਮਿੱਟੀ ਹੋ ਜਾਣੇ, ਕਿਉਂ? ਸਮਾਨ ਨੇ ਖਰਾਬ ਹੋ ਜਾਣਾ। ਜੇ ਨਾ ਵੇਚਾਂ ਉਹਨੇ ਖਰਾਬ ਤੇ ਹੋਣਾ ਹੀ ਹੈ ਨਾ, ਫਿਰ ਸਮਾਨ ਕੋਈ ਵੀ ਹੋਵੇ। ਹੁਣ ਮਾਲਕ ਕਹਿੰਦੇ ਭਾਈ ਦਿਹਾੜੀ ਦੇ ਵਿੱਚ ਦੁਕਾਨ ਤੇ ਤੈਨੂੰ ਖੋਲਣੀ ਪਏਗੀ। ਕੀ ਕਰ? ਹਰ ਹਰ ਨਿਤ ਜਪਿਓ ਜੀਓ, ਲਾਹਾਂ ਖੱਟਿਓ ਦਿਹਾੜੀ, ਇਹ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹੇ ਨਾਨਕ ਹਰ ਰਾਸ ਮੇਰੀ, ਮਨ ਹੋਆ ਵਣਜਾਰਾ। ਹੁਣ ਮਨ ਵਪਾਰੀ ਬਣ ਗਿਆ, ਲਾਹਾ ਖੱਟ ਲਿਆ। ਸਤਿਗੁਰੂ ਨੇ ਪਹਿਲਾਂ ਉਹਨਾਂ ਦੀ ਗੱਲ ਕੀਤੀ ਜਿਨ੍ਹਾਂ ਨੇ ਜਨਮ ਪਦਾਰਥ ਪਾਏ ਕਹਿ ਇੱਕ ਸੱਚ ਲੱਗੇ ਵਪਾਰਾ। ਪੂੰਜੀ ਤੇ ਸਾਨੂੰ ਵੀ ਮਿਲੀ ਹੈ, ਇੱਥੇ ਪੂੰਜੀ ਇਹ ਨਹੀਂ ਵੀ ਦਮੜੇ ਦੇ ਤੇ, ਇੱਥੇ ਪੂੰਜੀ ਸਵਾਸਾਂ ਦੀ, ਸਾਹਾਂ ਦੀ ਪੂੰਜੀ। ਅਸੀਂ ਖਰਚ ਰਹੇ ਹਾਂ ਨਾ, ਮੋੜਨੇ ਤਾਂ ਨਹੀਂ ਉਹਨੂੰ ਵਾਪਸ। ਜਿੰਨੇ ਸਾਨੂੰ ਸਵਾਸਾਂ ਦੀ ਪੂੰਜੀ ਬਖਸ਼ੀ ਉਹਨੇ ਕਿਹਾ ਵੀ ਲਿਆ ਮੇਰੇ ਸਾਹ ਵਾਪਸ ਕਰ, ਨਹੀਂ ਖਰਚਨੇ ਅਸੀਂ ਨੇ। ਹਾਂ ਇਹਨਾਂ ਅਗਲਾ ਜ਼ਰੂਰ ਪੁੱਛਦਾ ਵੀ ਖਰਚ ਕੇ ਕਿੱਥੇ ਆਇਆ, ਮੈਨੂੰ ਸਾਫ ਦੇ, ਇਹ ਜ਼ਰੂਰ ਪੁੱਛਦਾ। ਮੈਂ ਤੇਰੇ ਕੋਲੋਂ ਧਨ ਨਹੀਂ ਮੰਗਿਆ। ਇਹਨੂੰ ਹੋਰ ਸੌਖਾ ਕਰ ਲਈਏ, ਜਿਵੇਂ ਕੋਈ ਰਾਹ ਦੇ ਵਿੱਚ ਆਪਾਂ ਨੂੰ ਤੁਰਿਆ ਜਾਂਦਿਆਂ ਨੂੰ ਨਾ ਮੰਗਣ ਵਾਲਾ ਮਿਲ ਜੇ, ਅਸੀਂ ਪਹਿਲਾਂ ਉਹਦੇ ਤੋਂ ਪੁੱਛ ਪੜਤੋਲ ਪੜਚੋਲ ਕਰਦੇ ਹਾਂ ਵੀ ਦੱਸ ਤੂੰ ਧਨ ਮੰਗ ਰਿਹਾ ਤੂੰ ਕਰਨਾ ਕੀ ਹੈ। ਜੇ ਤੇ ਸਾਨੂੰ ਉਹਦਾ ਰੀਜ਼ਨ ਜੈਨੂਅਨ ਜਿਹਾ ਲੱਗੇ ਵੀ ਠੀਕ ਹੈ, ਫਿਰ ਤੇ ਹੋ ਸਕਦਾ ਵੀ ਉਹਦੀ ਤਲੀ ਤੇ ਅਸੀਂ ਕੁਛ ਰੱਖ ਦਈਏ। ਤੇ ਜੇ ਲੱਗੇ ਵੀ ਨਹੀਂ ਇਹ ਤਾਂ ਝੂਠ ਹੀ ਬੋਲਦਾ ਇਹਨੇ ਧਨ ਦੀ ਦੁਰਵਰਤੋਂ ਕਰਨੀ ਹੈ, ਫਿਰ ਆਪਾਂ ਕਹਿੰਦੇ ਹਾਂ ਜਾ ਬਾਈ ਸਾਡੇ ਕੋਲ ਹੈ ਨਹੀਂ। ਜੇ ਤੇ ਅਗਲਾ ਕਹਿੰਦਾ ਵੀ ਮੈਂ ਪ੍ਰਸ਼ਾਦਾ ਭੋਜਨ ਛਕਣਾ, ਫਿਰ ਹੋ ਸਕਦਾ ਆਪਾਂ ਅਗਲੇ ਨੂੰ ਇਹ ਕਹਿ ਦਈਏ ਵੀ ਚੱਲ ਆ ਤੈਨੂੰ ਮੈਂ ਪ੍ਰਸ਼ਾਦਾ ਛਕਾ ਦਿਆਂ, ਪਰ ਧਨ ਨਹੀਂ। ਤੇ ਜੇ ਆਪਾਂ ਧਨ ਅਗਲਾ ਹੁਣ ਦੁਰਵਰਤੋਂ ਕਰੇ, ਹੋ ਸਕਦਾ ਅਗਲਾ ਨਸ਼ੇ ਵਿੱਚ ਫਿਰ ਧੋਤੋ ਜੇ, ਨਸ਼ੇ ਦੀ ਵਰਤੋਂ ਵਿੱਚ ਲੱਗ ਜੇ। ਇਸ ਲਈ ਹੁਣ ਪੂੰਜੀ ਤੇ ਮਿਲ ਗਈ, ਮਨ ਨੂੰ ਵਪਾਰੀ ਵੀ ਬਣਾ ਲਿਆ। ਹੁਣ ਮਨ ਜਿਹੜਾ ਵਪਾਰ ਕਰਨ ਲੱਗਾ, ਸਾਹਿਬ ਕਹਿੰਦੇ ਪਹਿਲਾਂ ਮਨ ਨੂੰ ਪੁੱਛ ਕੇ ਵੇਖ, ਮਨਾ ਤੈਨੂੰ ਪੂੰਜੀ ਤੇ ਮੈਂ ਦੇ ਕੇ ਤੋਰਿਆ ਹੈ ਨਾ। ਗੁਰੂ ਸਾਹਿਬ ਜਦੋਂ ਵੀ ਤੈਨੂੰ ਰੱਬ ਜੇ ਪੁੱਛੇ, ਜਿਵੇਂ ਆਪਾਂ ਬਚਨ ਪੜ੍ਹਦੇ ਹਾਂ ਨਾ ਵੀ ਲੇਖਾ ਰੱਬ ਮੰਗੀ ਸੀ ਆ ਬੈਠ, ਉਹਨੇ ਲੇਖਾ ਕਾਹਦਾ ਮੰਗਣਾ ਹੈ? ਇਹੀ ਵੀ ਤੈਨੂੰ ਮੈਂ 70 ਸਾਲ ਸਾਹ ਦਿੱਤੇ ਨੇ, 80 ਸਾਲ ਸਾਹ ਦਿੱਤੇ, ਭਾਈ ਤੂੰ 100 ਸਾਲ ਦੁਨੀਆ ਤੇ ਸੰਸਾਰ ਤੇ ਰਹਿ ਕੇ ਆਇਆ, 100 ਸਾਲਾਂ ਚ ਤੂੰ ਇੰਨੇ ਸਾਹ ਲਏ ਨੇ, ਇਹਨਾਂ ਦਾ ਹਿਸਾਬ ਦੇ ਗਏ ਕਿੱਥੇ ਨੇ, ਦੱਸ ਕਿੱਥੇ ਨੇ? ਜੇ ਤੇ ਚੰਗੇ ਪਾਸੇ ਲਾਏ ਹੋਣਗੇ ਫਿਰ ਤੇ ਇਕੱਲੇ ਇਕੱਲਾ ਹਿਸਾਬ ਵੀ ਹੋਏਗਾ। ਤੁਸੀਂ ਕਦੇ ਵੀ ਵੇਖ ਲਓ ਜਿਹੜੇ ਪੈਸੇ ਬੰਦੇ ਨੇ ਚੰਗੇ ਪਾਸੇ ਲਾਏ ਹੋਣ, ਬੰਦੇ ਨੂੰ ਪਤਾ ਹੁੰਦਾ ਵੀ 10 ਮੈਂ ਇੱਥੇ ਖਰਚੇ, 20 ਇੱਥੇ ਖਰਚੇ, 50 ਇੱਥੇ ਖਰਚੇ। ਜੇ ਮਾੜੇ ਪਾਸੇ ਲਾਏ ਹੋਣ ਫਿਰ ਬੰਦਾ ਕਹਿੰਦਾ ਛੱਡੋ ਲਾਗੇ ਲਾਗੇ, ਕਦੇ ਵੀ ਵੇਖ ਲਿਆ। ਜੇ ਸਵਾਸ ਚੰਗੇ ਪਾਸੇ ਲਾਏ ਹੋਣਗੇ ਫਿਰ ਤੇ ਸਾਡੇ ਕੋਲ ਜਵਾਬ ਹੋਏਗਾ ਵੀ ਮਾਲਕਾ ਆਹ ਲੱਗੇ ਨੇ ਇੱਥੇ ਖਰਚੇ ਹੀ। ਤੇ ਜੇ ਇੱਥੇ ਆ ਕੇ ਸਿਰਫ ਕੀਤਾ ਇਹੀ ਵੀ ਖਾ ਲਿਆ ਪੀ ਲਿਆ ਹੰਢਾ ਲਿਆ ਸੌ ਲਿਆ, ਜਿਹਨੂੰ ਆਪ ਸਮਾਜਿਕ ਤੌਰ ਤੇ ਕਹੇ ਵੀ ਐਸ਼ ਪ੍ਰਸਤੀ ਚ ਲੱਗ ਗਏ, ਫਿਰ ਜਵਾਬ ਕੀ ਹੋਣਾ? ਫਿਰ ਤੇ ਖਰਚ ਲਈ ਦੀ ਬਸ, ਕਿੱਥੇ ਖਰਚੇ ਕਹਿੰਦੇ ਇਹ ਨਹੀਂ ਪਤਾ ਲੱਗ ਗਏ। ਫਿਰ ਦੂਜੀ ਗੱਲ ਇਹ ਵੀ ਹੈ ਜੇ ਤੇ ਚੰਗੇ ਪਾਸੇ ਲਾਏ ਹੋਣਗੇ ਫਿਰ ਉਹ ਵੀ ਜਾਣਦਾ ਵੀ ਇਹਨੇ ਚੰਗੇ ਪਾਸੇ ਲਾਏ, ਉਹਦੇ ਤੋਂ ਲੁਕਿਆ ਥੋੜ੍ਹੀ ਹੈ ਕੁਛ, ਫਿਰ ਉਹ ਲੇਖਾ ਵੀ ਨਹੀਂ ਮੰਗਦਾ, ਉਹ ਲੇਖਾ ਮੰਗਦਾ ਹੀ ਉਹਦੇ ਕੋਲੋਂ ਹੈ ਜਿਹਨੇ ਮਾੜੇ ਪਾਸੇ ਲਾਏ ਹੋਣ। ਦੱਸ ਭਾਈ ਕਿੱਥੇ ਲਾ ਕੇ ਆਇਆ? ਹੁਣ ਮਨ ਵਪਾਰੀ ਬਣਿਆ, ਸੱਚ ਦੇ ਵਪਾਰ ਵਿੱਚ ਗੁਰੂ ਸਾਹਿਬ ਕਹਿੰਦੇ ਕਈ ਲੱਗ ਗਏ, ਜਿਹੜੇ ਲੱਗੇ ਨੇ ਸਤਿਗੁਰ ਸੇਵਨ ਆਪਣਾ, ਉਹਨਾਂ ਕੋਲ ਵਪਾਰ ਕਿਹੜਾ? ਉਹ ਗੁਰੂ ਨੂੰ ਸੇਵਦੇ ਨੇ, ਚੇਤੇ ਰੱਖਦੇ ਹੋ, ਔਰ ਅੰਤਰ ਸ਼ਬਦ ਅਪਾਰਾ, ਉਹਨਾਂ ਦੇ ਕੋਲ ਅੰਦਰ ਸ਼ਬਦ ਹੈ, ਉਹਨਾਂ ਕੋਲ ਅੰਦਰ ਸਮਝ ਹੈ, ਉਹਨਾਂ ਕੋਲ ਸੋਝੀ ਹੈ। ਸ਼ਬਦ ਕਾਹਦਾ ਪ੍ਰਤੀਕ ਹੈ? ਗਿਆਨ ਦਾ। ਉਹਨਾਂ ਕੋਲ ਗਿਆਨ ਹੈ ਆਪਣੀ ਜ਼ਿੰਦਗੀ ਨੂੰ ਜਿਉਣ ਦਾ, ਸੋਝੀ ਹੈ ਉਹਨਾਂ ਕੋਲ ਜੀਵਨ ਜਿਉਣ ਦੀ। ਤੇ ਜਿਹਦੇ ਕੋਲ ਜੀਵਨ ਜਿਉਣ ਦੀ ਸੋਝੀ ਨਹੀਂ ਹੈ, ਇਹਦਾ ਮਤਲਬ ਉਹ ਅਜੇ ਬੇਸਮਝ ਹੀ ਤੁਰਿਆ ਫਿਰਦਾ ਹੈ।
ਤੇ ਜਿਹੜਾ ਬੰਦਾ ਕੋਲੇ ਪੂੰਜੀ ਲਈ ਫਿਰਦਾ ਉਹਨੂੰ ਪੁੱਛੋ ਕਰਨਾ ਕੀ ਹੈ, ਕਹਿੰਦਾ ਅਜੇ ਤੇ ਸੋਚਣਾ ਵੀ ਕੀ ਕਰਨਾ, ਅਜੇ ਵਪਾਰ ਵਪਾਰੀ ਥੋੜੀ ਬਣਿਆ, ਅਜੇ ਤੇ ਸੋਚਾਂਗਾ ਉਹਦੇ ਜਿੰਨੇ ਚਿਰ ਨੂੰ ਪੂੰਜੀ ਲਈ ਹੈ ਜਿੰਨੇ ਚਿਰ ਨੂੰ ਤੂੰ ਸੋਚਣਾ, ਹੋ ਸਕਦਾ ਸਾਰੀ ਖਰਚੀ ਜਾਏ। ਵਪਾਰ ਸ਼ੁਰੂ ਕਰਨ ਤੋਂ ਪਹਿਲਾਂ ਉਹ ਵਿਚਾਰਨਾ ਪੈਂਦਾ ਵੀ ਮੈਂ ਵਪਾਰ ਕਰਨਾ ਕਾਹਦਾ, ਫਿਰ ਪੂੰਜੀ ਕੋਲੇ ਹੋਵੇ ਬੰਦਾ ਵਪਾਰ ਕਰਦਾ। ਤੇ ਜੇ ਪੂੰਜੀ ਇਕੱਠੀ ਕਰਕੇ ਆਪਾਂ ਕਹੀਏ ਵੀ ਫਿਰ ਸੋਚਾਂਗੇ ਫਿਰ ਵਪਾਰ ਕਰਾਂਗੇ, ਉਹ ਜਿੰਨੇ ਚਿਰ ਨੂੰ ਸੋਚਣਾ ਚਿਤਵਣਾ, ਖਰਚਾ ਤੇ ਉਹ ਹੀ ਹੈ ਨਾ ਜੀ। ਇਹਨੂੰ ਸੌਖੇ ਰੂਪ ਚ ਸਮਝ ਲਈਏ, ਇੱਕ ਬੰਦਾ ਕਹਿੰਦਾ ਵੀ ਮੈਂ ਵਪਾਰ ਕਰਨਾ, ਮੈਂ ਭਾਈ ਕਿਸੇ ਤੋਂ ਕਰਜ਼ਾ ਲੈਣਾ। ਪਹਿਲਾਂ ਕੀ ਕਰਦਾ, ਕਹਿੰਦਾ ਕੁਛ ਨਹੀਂ, ਹੁਣ ਘਰ ਦਾ ਖਰਚਾ ਤੇ ਉਹੀ ਹੈ, ਪਰਿਵਾਰ ਦਾ ਖਰਚਾ ਉਹੀ ਹੈ, ਉਹ ਚੱਲਣਾ ਹੀ ਚੱਲਣਾ, ਹੋਣਾ ਹੀ ਹੋਣਾ। ਕਰਜ਼ਾ ਲੈ ਲਿਆ, ਵਪਾਰ ਕਰਨਾ ਕੀ ਅਜੇ ਸੋਚਣਾ, ਕਿਹੜਾ ਕੰਮ ਕਰਨਾ ਅਜੇ ਸੋਚਣਾ। ਕਰਜ਼ਾ ਲੈ ਲਿਆ, ਧਨ ਕੋਲੇ ਆ ਗਿਆ, ਹੁਣ ਖਰਚਾ ਕਿੱਥੋਂ ਰੋਕੇਗਾ। ਜਿੰਨੇ ਚਿਰ ਨੂੰ ਉਹਨੇ ਸੋਚਣਾ ਤੇ ਚਿਤਵਣਾ, ਉਹਨੇ ਚਿਰ ਚ ਜਿੰਨਾ ਕੁ ਕਰਜ਼ਾ ਲਿਆ ਉਹ ਸਾਰਾ ਘਰੇ ਖਰਚਿਆ ਜਾਣਾ, ਆਪਦੇ ਕੋਲ ਕੀ ਰਹਿ ਗਿਆ, ਫਿਰ ਖਾਲੀ ਠੂਠਾ। ਹੁਣ ਜਾਂ ਤੇ ਮੰਗਣ ਤੁਰਿਆ ਜਾਏ ਦੁਬਾਰਾ, ਤੇ ਜਾਂ ਉੱਥੇ ਕੀ ਰਹਿ ਕੇ ਆਪਣੇ ਆਪ ਨੂੰ ਸੰਤੁਸ਼ਟ ਕਰੇ। ਇਸੇ ਤਰ੍ਹਾਂ ਹੀ ਹੈ, ਜਿਨ੍ਹਾਂ ਨੂੰ ਅਜੇ ਤੱਕ ਇਹ ਹੀ ਨਹੀਂ ਪਤਾ ਲੱਗਾ ਜ਼ਿੰਦਗੀ ਦਾ ਮਨੋਰਥ ਮੋਟਿਵ ਕੀ ਹੈ, ਉਹ ਸਵਾਸਾਂ ਦੀ ਪੂੰਜੀ ਗਵਾ ਲੈਂਦੇ। ਜਿੰਨੇ ਚਿਰ ਨੂੰ ਪਤਾ ਲੱਗਦਾ ਵੀ ਮੈਂ ਆਹ ਕੁਛ ਕਰਨਾ, ਉਨੇ ਚਿਰ ਨੂੰ ਧਨ ਮੁੱਕ ਜਾਂਦਾ, ਸੱਦ ਲੈਂਦਾ ਨਾ ਫਿਰ ਉਹ, ਆ ਜਾਓ ਭਾਈ ਟਾਈਮ ਮੁੱਕ ਗਿਆ, ਤੈਨੂੰ ਮੈਂ ਇੰਨੇ ਸਾਲ ਸਵਾਸਾਂ ਦੀ ਪੂੰਜੀ ਦਿੱਤੀ ਹੈ, ਤੂੰ ਸੋਚਿਆ ਹੀ ਨਹੀਂ ਵੀ ਕਰਨ ਕੀ ਆਇਆ। ਜਿੱਦਣ ਤੈਨੂੰ ਪਤਾ ਲੱਗਾ ਵੀ ਮੈਂ ਕਰਨ ਕੀ ਆਇਆ, ਉਦਣ ਤੇਰੇ ਕੋਲੋਂ ਸਾਹ ਮੁੱਕ ਗਏ, ਹੁਣ ਤੂੰ ਦੱਸ ਕੀ ਕਰੇਗਾ, ਹੁਣ ਤੇ ਉਹਨੇ ਲੈ ਜਾਣਾ। ਸੱਚ ਦੇ ਵਪਾਰ ਵਿੱਚ ਲੱਗੇ ਉਹ ਲੱਗੇ ਜਿਨ੍ਹਾਂ ਕੋਲ ਗੁਰੂ ਦੇ ਸ਼ਬਦ ਦੀ ਸੋਝੀ ਹੈ, ਗਿਆਨ ਹੈ, ਸਮਝ ਹੈ। ਜਿਨ੍ਹਾਂ ਨੂੰ ਸਮਝ ਆ ਗਈ ਉਹ ਸੱਚ ਦੇ ਵਪਾਰ ਵਿੱਚ ਲੱਗ ਗਏ, ਤੇ ਉਹ ਆਪਣੇ ਜੀਵਨ ਦੇ ਅੰਦਰ ਜ਼ਿੰਦਗੀ ਦੇ ਅੰਦਰ ਫਿਰ ਉਹ ਲਾਹਾ ਖੱਟਿਓ ਦਿਹਾੜੀ ਵਾਲੀ ਅਵਸਥਾ ਹਾਸਲ ਕਰਦੇ। ਫਿਰ ਉਹ ਇੱਕ ਇੱਕ ਪਲ, ਇੱਕ ਇੱਕ ਸਾਹ ਆਪਣਾ ਉਸ ਲਾਹੇ ਦੇ ਵਿੱਚ ਲਾਉਂਦੇ ਨੇ, ਉਸ ਦਿਹਾੜੀ ਵਿੱਚ ਗੁਜ਼ਾਰਦੇ ਨੇ ਜਿੱਥੇ ਮਨ ਵਣਜਾਰਾ ਬਣ ਕੇ ਤੇ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਦਾ ਵਪਾਰ ਕਰਦੇ।

ਫਿਰ ਸਤਿਗੁਰੂ ਨੇ ਅਗਲੀ ਪੰਗਤੀ 'ਚ ਕਹਿੰਦੇ ਹੁਣ ਅੰਤਰ ਸ਼ਬਦ ਅਪਾਰਾ, ਜਿਹਨਾਂ ਕੋਲ ਸੋਝੀ ਹੈ ਨਾ ਉਹਨਾਂ ਕੋਲ ਹਰ ਨਾਮ ਪਿਆਰਾ। ਫਿਰ ਤੇ ਅਗਲੇ ਨੂੰ ਹੁਣ ਜਿਵੇਂ ਬਚਪਨ ਸੀ ਧਨ ਮਿਲ ਰਿਹਾ, ਜਿੰਨਾ ਮੰਗ ਲਓ ਉਨਾ ਮਿਲ ਗਿਆ, ਕੋਈ ਪਰਵਾਹ ਨਹੀਂ। ਹੌਲੀ ਹੌਲੀ ਹੋਸ਼ ਸੰਭਾਲੀ, ਸੁਰਤ ਸੰਭਾਲੀ, ਫਿਰ ਪਤਾ ਲੱਗਾ ਵੀ ਧਨ ਕਮਾਉਣਾ ਬੜਾ ਔਖਾ, ਫਿਰ ਖਰਚਾ ਵੀ ਸਗੁੱਚ ਕੇ ਕਰਦਾ ਨਾ। ਹੁਣ ਪਤਾ ਹੈ ਵੀ ਕਮਾਉਣਾ ਵੀ ਆਪ ਹੈ, ਖਰਚਣਾ ਵੀ ਆਪ ਹੈ। ਜਿੰਨਾ ਚਿਰ ਤੇ ਬਾਪੂ ਕੋਲੋਂ ਮੰਗਦੇ ਸੀ ਉਨਾ ਚਿਰ ਅੱਖਾਂ ਮੀਚ ਕੇ ਖਰਚਦੇ ਰਹੇ, ਜਿੱਦਣ ਆਪ ਕਮਾਉਣ ਲੱਗ ਗਏ ਉਦਣ ਅੱਖਾਂ ਵੀ ਖੁੱਲ੍ਹ ਗਈਆਂ, ਉਦਣ ਖਰਚਾ ਵੀ ਸੰਕੋਚ ਕੇ ਕਰਨਾ ਆ ਗਿਆ ਵੀ ਹੁਣ ਕਰਨਾ ਕਿਵੇਂ ਹੈ। ਫਰਕ ਪੈ ਗਿਆ ਨਾ, ਹੁਣ ਨੂੰ ਪਤਾ ਲੱਗ ਗਿਆ ਵੀ ਇਹਦੀ ਕੀਮਤ ਕੀ ਹੈ, ਮੁੱਲ ਕੀ ਹੈ, ਮਿਹਨਤ ਹੈ ਭਾਈ। ਜਿਨ੍ਹਾਂ ਨੂੰ ਤੇ ਸਮਝ ਲੱਗ ਗਈ ਉਹ ਕਹਿੰਦੇ ਹਰ ਨਾਮ ਪਿਆਰਾ, ਇਹਦਾ ਮੁੱਲ ਕੀ ਹੈ ਉਹ ਜਾਣਦੇ ਨੇ, ਉਹ ਫਿਰ ਪਿਆਰ ਕਰਦੇ ਅਕਾਲ ਪੁਰਖ ਦੇ ਨਾਮ ਨੂੰ, ਉਹਦੀ ਬੰਦਗੀ ਨੂੰ। ਉਹਨੂੰ ਪਤਾ ਵਪਾਰ ਹੈ ਮੇਰਾ, ਮੈਂ ਇਹ ਕਰਨ ਆਇਆ, ਮੈਂ ਮੇਰੀ ਜ਼ਿੰਦਗੀ ਦਾ ਮਨੋਰਥ ਹੈ। ਜਿੰਨਾ ਚਿਰ ਸਮਝ ਨਹੀਂ ਸੀ ਉਨਾ ਚਿਰ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਉਨਾ ਚਿਰ ਤੇ ਖੁਆਰ ਹੋਇਆ ਨਾ, ਖਸਮ ਵਿਸਾਰਤਾ, ਜਿੱਦਣ ਸੋਝੀ ਆ ਗਈ ਉਦਣ ਹਰ ਨਾਮ ਪਿਆਰਾ, ਉਦਣ ਚੰਗਾ ਲੱਗਣ ਲੱਗ ਪਿਆ। ਨਾਮੇ ਨੌ ਨਿਧ ਪਾਈ, ਫਿਰ ਕਹਿੰਦੇ ਨਾਮ ਦੇ ਸਦਕਾ ਹੀ ਕੀ ਮਿਲ ਗਿਆ, ਨੌ ਨਿਧੀ ਭਾਵ ਸਾਰੇ ਖਜ਼ਾਨੇ ਮਿਲ ਗਏ। ਜਦੋਂ ਜੀ ਬੰਦਾ ਮਿਹਨਤ ਕਰਦਾ ਇੱਕ ਦਿਨ ਸਫਲਤਾ ਵੀ ਤੇ ਮਿਲਦੀ ਹੈ ਨਾ। ਜਦੋਂ ਸੱਚ ਦਾ ਵਪਾਰ ਕੀਤਾ ਸਫਲਤਾ ਵਿੱਚ ਕੀ ਮਿਲਿਆ, ਬਰਕਤਾਂ ਹੀ ਬਰਕਤਾਂ ਮਿਲੀਆਂ, ਇਹ ਸਫਲਤਾ ਹੈ। ਨੌ ਨਿਧ ਪਾਈ ਸਫਲਤਾ ਦਾ ਪ੍ਰਤੀਕ ਹੈ, ਖਜ਼ਾਨਾ ਮਿਲ ਗਿਆ। ਮਿਲਿਆ ਕਿੱਥੋਂ, ਹਰ ਨਾਮ ਪਿਆਰਾ, ਤੇ ਹਰ ਨਾਮ ਪਿਆਰਾ ਹਰ ਨਾਮ ਦਾ ਵਪਾਰ ਕੀਤਾ, ਸੱਚ ਦਾ ਵਪਾਰ। ਜਦੋਂ ਸੱਚ ਦਾ ਵਪਾਰ ਸ਼ੁਰੂ ਕੀਤਾ ਉਦੋਂ ਬੜੀਆਂ ਮੁਸ਼ਕਲਾਂ ਵੀ ਆਈਆਂ, ਬੜੀਆਂ ਰੁਕਾਵਟਾਂ ਵੀ ਆਈਆਂ, ਪਰ ਹੌਲੀ ਹੌਲੀ ਸਫਲਤਾ ਮਿਲੀ। ਜਦੋਂ ਸਫਲਤਾ ਮਿਲੀ ਤੇ ਫਿਰ ਸਾਰੇ ਖਜ਼ਾਨੇ ਮਿਲ ਗਏ, ਸਾਰੇ ਖਜ਼ਾਨੇ ਮਿਲ ਗਏ। ਬੇਫਿਕਰ ਹੋ ਗਿਆ, ਹੁਣ ਚੰਗਾ ਲੱਗਦਾ ਅਕਾਲ ਪੁਰਖ ਦੀ ਬੰਦਗੀ ਨੂੰ ਵਾਰ ਵਾਰ ਜਪਣਾ ਚੰਗਾ ਲੱਗਦਾ। ਹੁਣ ਸਾਹਿਬ ਕਹਿੰਦੇ ਨਾਮੇ ਨੌ ਨਿਧ ਪਾਈ, ਭਾਈ ਸਾਰੇ ਖਜ਼ਾਨੇ ਹਾਸਲ ਕਰ ਲਏ ਉਹਨਾਂ ਨੇ ਜਿਨ੍ਹਾਂ ਨੇ ਸੱਚ ਦਾ ਵਪਾਰ ਕੀਤਾ। ਹੁਣ ਸਤਿਗੁਰੂ ਨੇ ਦੂਜਾ ਪੱਖ ਰੱਖਿਆ, ਫਿਰ ਕਹਿੰਦੇ ਕਈ ਭਾਈ ਐਸੇ ਵੀ ਆਏ ਨੇ ਮਨਮੁੱਖ ਮਾਇਆ ਮੋਹ ਵਿਆਪੇ, ਇਹ ਦੂਜੇ ਵਪਾਰੀ ਭਾਈ। ਪਹਿਲੇ ਵਪਾਰੀ ਉਹ ਜਿਨ੍ਹਾਂ ਨੂੰ ਸਫਲਤਾ ਮਿਲੀ, ਜਿਨ੍ਹਾਂ ਨੂੰ ਪਤਾ ਲੱਗ ਗਿਆ ਵੀ ਮੈਂ ਪੂੰਜੀ ਲੈ ਕੇ ਆਇਆ ਤੇ ਮੈਂ ਇਸ ਪੂੰਜੀ ਦੇ ਨਾਲ ਹੁਣ ਵਪਾਰ ਕਰਨਾ, ਵਪਾਰ ਕਰਕੇ ਲਾਹਾ ਖੱਟਣਾ, ਸਫਲਤਾ ਹਾਸਲ ਕਰਨੀ। ਜਿੱਦਣ ਪੂੰਜੀ ਦੇਣ ਵਾਲੇ ਨੇ ਵਾਪਸ ਬੁਲਾ ਲਿਆ ਆਪਾਂ ਉਦਣ ਉੱਜਣ ਮੁੱਖ ਲੈ ਕੇ ਜਾਣਾ, ਉਦਣ ਕੋਈ ਚਿੰਤਾ ਕੋਈ ਝੋਰਾ ਕੋਈ ਫਿਕਰ ਲੈ ਕੇ ਨਹੀਂ ਜਾਣੀ, ਉੱਜਣ ਮੁੱਖ ਨਾਲ ਜਾਣਾ। ਉਹ ਤੇ ਸੱਚ ਦੇ ਵਪਾਰ ਚ ਲੱਗੇ ਰਹੇ ਤੇ ਪੂੰਜੀ ਦੂਜਾ ਵੀ ਲੈ ਕੇ ਆਇਆ। ਉਹ ਕਹਿੰਦਾ ਪਹਿਲਾਂ ਇੱਥੇ ਪੂੰਜੀ ਖਰਚ ਕੇ ਖਾ ਕੇ ਪੀ ਕੇ ਹੰਢਾ ਕੇ ਵੇਖੀਏ, ਉਦੋਂ ਮਗਰੋਂ ਵੇਖਾਂਗੇ, ਜੇ ਵਪਾਰ ਕਰਨਾ ਤੇ ਕਰ ਲਾਂਗੇ, ਨਹੀਂ ਤੇ ਫਿਰ ਵੇਖੀ ਜਾਏਗੀ ਜੋ ਹੋਏਗਾ। ਸਤਿਗੁਰੂ ਕਹਿੰਦੇ ਹੁਣ ਉਹ ਵਪਾਰੀ ਕੀ ਮਨ ਮੁੱਖ ਮਾਇਆ ਮੋਹ ਵਿਆਪੇ, ਪੂੰਜੀ ਉਹਨਾਂ ਨੇ ਵੀ ਖਰਚੀ ਹੈ, ਧਨ ਉਹਨਾਂ ਨੇ ਵੀ ਖਰਚਿਆ, ਪਰ ਜਿਹੜਾ ਧਨ ਉਹਨਾਂ ਖਰਚਿਆ ਉਹਨਾਂ ਖਰਚਿਆ ਕਿੱਥੇ ਹੈ, ਸਿਰਫ ਝਮੇਲਿਆਂ ਵਿੱਚ। ਦੁਨਿਆਵੀ ਸਵਾਸ ਤੇ ਖਰਚ ਹੋ ਹੀ ਰਹੇ ਨੇ ਨਾ ਜੀ, ਇਹ ਤੇ ਹੈ ਨਹੀਂ ਮੈਂ ਬੰਦਗੀ ਕਰਾਂਗਾ ਤੇ ਸਵਾਸ ਖਰਚ ਹੋਏ, ਮੈਂ ਨਹੀਂ ਕਰਾਂਗਾ ਤੇ ਸਵਾਸ ਨਹੀਂ ਖਰਚੇ। ਬੰਦਗੀ ਕਰਾਂਗਾ ਤੇ ਧਨ ਘੱਟ ਖਰਚਿਆ ਜਾਏਗਾ, ਜੇ ਮੈਂ ਬੰਦਗੀ ਛੱਡ ਕੇ ਝਮੇਲਿਆਂ ਚ ਫਸਾਂਗਾ ਤੇ ਧਨ ਵੱਧ ਖਰਚਿਆ ਜਾਏਗਾ।

ਇਸੇ ਤਰ੍ਹਾਂ ਰੱਬ ਦੀ ਬੰਦਗੀ ਹੈ, ਸਵਾਸ ਘੱਟ ਖਰਚ ਹੋਣਗੇ, ਕਦੇ ਵੀ ਵੇਖ ਲਿਓ ਤੁਸੀਂ, ਖੁਦ ਆਪ ਅਜ਼ਮਾ ਕੇ ਵੇਖਿਓ, ਜਦੋਂ ਮਨ ਤੇ ਸਰੀਰ ਇਕਾਗਰ ਹੋ ਕੇ ਬੈਠਦੇ ਨੇ ਉਦੋਂ ਸਵਾਸਾਂ ਦੀ ਗਤੀ ਹੌਲੀ ਹੋ ਜਾਂਦੀ ਹੈ, ਕਦੇ ਵੀ ਵੇਖਿਓ। ਮਨ ਤੇ ਸਰੀਰ ਇਕਾਗਰ ਹੋ ਕੇ ਬੈਠ ਗਏ, ਸਵਾਸਾਂ ਦੀ ਗਤੀ ਘੱਟ ਜਾਂਦੀ ਹੈ, ਹੌਲੀ ਹੋ ਜਾਂਦੇ। ਮਨ ਅਤੇ ਸਰੀਰ ਦੋਵੇਂ ਭਟਕਣਾ ਵਿੱਚ ਫਸ ਗਏ, ਸਵਾਸਾਂ ਦੀ ਗਤੀ ਵੱਧ ਜਾਂਦੀ ਹੈ। ਜਿੰਨੀ ਗਤੀ ਤੇਜ਼ ਹੋਏਗੀ ਓਨੇ ਸਵਾਸ ਵੱਧ ਲਵਾਂਗੇ, ਜਿੰਨੀ ਗਤੀ ਘੱਟ ਹੋਏਗੀ ਓਨੇ ਸਵਾਸ ਘੱਟ ਖਰਚੇ ਜਾਣਗੇ। ਸਾਡੀ ਉਮਰ ਸਵਾਸਾਂ ਨਾਲ ਹੈ, ਸਾਲਾਂ ਨਾਲ ਨਹੀਂ ਹੈ। ਇਹ ਭੁਲੇਖ ਹੈ ਵੀ ਸਾਡੀ ਉਮਰ ਸਾਲਾਂ ਨਾਲ ਹੈ, ਨਹੀਂ, ਸਾਡੀ ਉਮਰ ਸਵਾਸਾਂ ਨਾਲ ਹੈ। ਜਦੋਂ ਸਵਾਸ ਪੂਰੇ ਹੁੰਦੇ ਨੇ, ਰੱਬ ਇਹ ਥੋੜ੍ਹੀ ਵੇਖਦਾ ਵੀ ਇਹਨੇ ਕੱਲ੍ਹ ਨੂੰ 17 ਦਾ ਹੋਣਾ, ਚੱਲ ਇੱਕ ਦਿਨ ਹੋਰ ਦੇ ਦਿਓ, ਵੀ ਇਹਦਾ ਮਹੀਨਾ ਰਹਿ ਗਿਆ, ਇਹਨੇ 100 ਸਾਲ ਦਾ ਹੋ ਜਾਣਾ, ਇਹਨੂੰ ਭਾਈ 100 ਸਾਲ ਦਾ ਹੋ ਲੈਣ ਦਿਓ, ਇੱਕ ਮਹੀਨਾ ਇਹਨੂੰ ਸਾਹ ਹੋਰ ਦੇ ਦਿਓ। ਨਹੀਂ, ਜਦੋਂ ਸਾਹ ਮੁੱਕ ਗਏ ਉਹਨੇ ਨਾ ਵੇਖਣਾ 100 ਸਾਲ ਦਾ, ਨਾ ਵੇਖਣਾ 10 ਸਾਲ ਦਾ, ਨਾ ਵੇਖਣਾ 50 ਦਾ, ਨਾ ਵੇਖਣਾ 25 ਦਾ, ਨਾ ਵੇਖਣਾ 17 ਦਾ, ਕੁਛ ਨਹੀਂ ਵੇਖਣਾ, ਸਵਾਸ ਮੁੱਕ ਗਏ ਲੈ ਜਾਣਾ। ਸਾਡੀ ਉਮਰ ਸਵਾਸਾਂ ਦੀ ਹੈ, ਸਾਲਾਂ ਦੀ ਨਹੀਂ ਹੈ। ਗੁਰੂ ਸਾਹਿਬ ਦੀ ਬਾਣੀ ਦਾ ਇੱਕ ਬਚਨ ਪੜ੍ਹਦੇ, ਹਮ ਆਦਮੀ ਹਾਂ ਇੱਕ ਦਮੀ, ਸਾਡੀ ਉਮਰ ਦਮ ਦੀ ਹੈ, ਸਾਹਾਂ ਦੀ ਹੈ, ਸਾਲਾਂ ਦੀ ਨਹੀਂ ਹੈ। ਬੰਦਾ ਕਹੇ ਵੀ ਕੋਈ ਨਹੀਂ, ਅਜੇ ਤੇ ਬੜੀ ਲਮੇਰੀ, ਨਹੀਂ। ਇਸ ਲਈ ਹੁਣ ਗੁਰੂ ਸਾਹਿਬ ਕਹਿ ਰਹੇ, ਕਹਿੰਦੇ ਸਵਾਸਾਂ ਦੀ ਪੂੰਜੀ ਖਰਚੀ, ਹੁਣ ਤੈਨੂੰ ਪਤਾ ਹੋਏਗਾ ਤੂੰ ਕਿੱਥੇ ਖਰਚੀ ਹੈ। ਅਸੀਂ ਆਪਣੇ ਮਨ ਨੂੰ ਹੀ ਪੁੱਛ ਕੇ ਵੇਖ ਲਈਏ, ਮਨਾ ਤੂੰ ਧਨ ਵੱਧ ਖਰਚਿਆ ਕਿ ਘੱਟ ਖਰਚਿਆ, ਮਨ ਨੇ ਆਪੇ ਦੱਸ ਦੇ, ਇਹ ਤੇ ਵੱਧ ਖਰਚਿਆ, ਇਹਦਾ ਮਤਲਬ ਮਾੜੇ ਪਾਸੇ ਲਾਇਆ, ਚੰਗੇ ਪਾਸੇ ਨਹੀਂ ਲਾਇਆ। ਫਿਰ ਇੱਕ ਬੇਨਤੀ ਹੋਰ ਕਰਾਂ ਜੀ, ਅਜ਼ਮਾ ਕੇ ਵੀ ਵੇਖਿਓ, ਇਹਨੂੰ ਨਿੱਜੀ ਜ਼ਿੰਦਗੀ ਵਿੱਚ ਅਨੁਭਵ ਕਰਕੇ ਵੇ, ਜਿਹੜਾ ਧਨ ਅਸੀਂ ਚੰਗੇ ਪਾਸੇ ਲਾਇਆ ਹੋਵੇ ਨਾ, ਬਰਕਤ ਵਜੋਂ ਹੋਰ ਮਿਲਦਾ, ਤੇ ਜਿਹੜਾ ਮਾੜੇ ਪਾਸੇ ਲਾਇਆ ਹੋਵੇ ਉਹ ਕੋਲੋਂ ਵੀ ਜਾਂਦਾ, ਉਹ ਕੋਲੋਂ ਵੀ ਜਾਂਦਾ। ਜਿਹੜਾ ਤੇ ਮੰਨ ਲਓ ਕਿਸੇ ਦੀ ਸਹਾਇਤਾ ਵਾਸਤੇ ਖਰਚ ਗਿਆ ਸਾਡੇ ਕੋਲੋਂ, ਉਹ ਵੀ ਹੈ। ਜਿਹੜਾ ਅਸੀਂ ਕਿਸੇ ਦੀ ਮਦਦ ਵਾਸਤੇ ਧਨ ਖਰਚਿਆ ਗਿਆ ਉਹ ਵੀ, ਪਰ ਉਹ ਕਈ ਗੁਣਾ ਹੋ ਕੇ ਬਰਕਤ ਵਜੋਂ ਅਸੀਸਾਂ ਰੂਪ ਵਿੱਚ ਸਾਨੂੰ ਮਿਲ ਜਾਂਦਾ, ਤੇ ਜਿਹੜਾ ਮਾੜੇ ਪਾਸੇ ਲਾਇਆ ਹੋਵੇ ਉਹ ਤੇ ਗਿਆ, ਉਹਦਾ ਤੇ ਇਹ ਵੀ ਨਹੀਂ ਪਤਾ ਵੀ ਹੋਰ ਖਰਚਣਾ ਪੈ ਜੇ, ਪਹਿਲਾ ਖਰਚਿਆ ਮੁੜਿਆ ਕੋਈ ਨਹੀਂ, ਅਗਲਾ ਹੋਰ ਖਰਚਣਾ ਪੈ ਜੇ। ਜਿਹੜੇ ਸਾਹ ਚੰਗੇ ਪਾਸੇ ਲਾਏ ਹੋਣਗੇ ਉਹਨਾਂ ਦੀ ਸਫਲਤਾ ਵੀ ਮਿਲੇਗੀ ਤੇ ਬਰਕਤ ਵੀ, ਜਿਹੜੇ ਮਾੜੇ ਪਾਸੇ ਲਾਏ ਹੋਣਗੇ, ਇੱਕ ਤੇ ਗਤੀ ਵੀ ਜ਼ਿਆਦਾ ਹੈ, ਖਰਚੇ ਵੀ ਜ਼ਿਆਦਾ ਨੇ, ਮਿਲਣਾ ਵੀ ਕੁਛ ਨਹੀਂ, ਸਿਵਾਏ ਪਛਤਾਵੇ ਤੋਂ ਕੁਝ ਨਹੀਂ ਮਿਲੇਗਾ। ਜਦੋਂ ਬੰਦਾ ਧਨ ਖਰਚਦਾ ਮਾੜੇ ਪਾਸੇ, ਉਦੋਂ ਕਹਿੰਦਾ ਕੋਈ ਗੱਲ ਨਹੀਂ ਬੜਾ ਪਿਆ, ਤੇ ਜਦੋਂ ਐਂ ਵਿਹਲਾ ਜਿਹਾ ਹੋ ਜਾਂਦਾ ਨਾ, ਫਿਰ ਪਛਤਾਈ ਜਾਂਦਾ, ਨਾਲੇ ਮੱਥੇ ਤੇ ਹੱਥ ਮਾਰੀ ਜਾਂਦਾ ਵੀ ਮੈਨੂੰ ਰੋਕਿਆ ਬੜਿਆ ਨੇ, ਮੈਂ ਸੋਚ ਲੈਂਦਾ ਮੈਂ ਰੁਕਿਆ ਨਹੀਂ, ਫਿਰ ਪਛਤਾਉਂਦਾ ਹੈ ਨਾ। ਜਦ ਇਸੇ ਤਰ੍ਹਾਂ ਸਵਾਸ, ਹੁਣ ਸਵਾਸਾਂ ਦੀ ਪੂੰਜੀ ਖਰਚੀ ਜਾਂਦੇ, ਗੁਰੂ ਸਾਨੂੰ ਰੋਜ਼ ਸਮਝਾ ਰਹੇ ਵੀ ਇਹਨਾਂ ਨੂੰ ਸਫਲ ਕਰ ਲਾ, ਇਹਨਾਂ ਨੂੰ ਚੰਗੇ ਪਾਸੇ ਲਾ ਲਾ। ਉਹੀ ਕਹਿੰਦੇ ਨਹੀਂ ਜ਼ਿੰਦਗੀ ਬੜੀ ਪਈ, ਵੇਖਾਂਗੇ ਫੇਰ। ਉਹ ਜਦੋਂ ਨਿਬੜ ਜਾਂਦੇ ਨੇ ਸਾਰੇ, ਫਿਰ ਪਛਤਾਈ ਜਾਂਦੇ ਵੀ ਮੈਂ ਤੇ ਕੀਤਾ ਹੀ ਕੁਛ ਨਹੀਂ ਆਪਣੀ ਜ਼ਿੰਦਗੀ 'ਚ, ਮੈਂ ਤੇ ਗਵਾਇਆ ਹੀ ਹੈ, ਖੱਟਿਆ ਕੁਛ ਵੀ ਨਹੀਂ ਹੈ। ਫਿਰ ਸਾਹਿਬ ਨੇ ਉਹਨਾਂ ਦੀ ਗੱਲ ਕੀ, ਮਨ ਮੁੱਖ ਮਾਇਆ ਮੋਹ ਵਿਆਪੇ, ਉੱਚਵੇਂ ਲਿਆਂ 'ਚ ਹੀ ਰਹਿ ਗਏ, ਦੁੱਖ ਸੰਤਾਪੇ, ਸੰਤਾਪ ਵਿੱਚ ਰਹਿ ਗਏ, ਦੁੱਖਾਂ ਵਿੱਚ ਰਹਿ ਗਏ। ਦੂਜੇ ਪੱਤ ਗਵਾਈ, ਆਪਣੀ ਇੱਜ਼ਤ ਵੀ ਗਵਾ ਲਈ, ਧਨ ਵੀ ਖਰਚਿਆ, ਇੱਜ਼ਤ ਵੀ ਗਵਾ ਲਈ। ਮਾੜੇ ਪਾਸੇ ਧਨ ਲਾਇਆ,

ਕਹਿੰਦਾ ਕਿਸੇ ਨੂੰ ਕੀ ਪਤਾ ਹੈ, ਖਰਚਿਆ ਗਿਆ। ਹੁਣ ਮਾੜੇ ਪਾਸੇ ਖਰਚਿਆ ਧਨ, ਜਿੱਦਣ ਪਤਾ ਲੱਗ ਗਿਆ ਉਦਣ ਧਨ ਤੇ ਗਿਆ ਹੀ ਗਿਆ, ਧਨ ਤੇ ਪਹਿਲਾਂ ਹੀ ਚਲੇ ਗਿਆ, ਉਦਣ ਇੱਜ਼ਤ ਵੀ ਗਈ। ਜਿੱਦਣ ਦੁਨੀਆਂ ਨੂੰ ਪਤਾ ਲੱਗ ਗਿਆ ਉਦਣ ਪੱਤ ਵੀ ਗਈ। ਸਤਿਗੁਰੂ ਕਹਿੰਦੇ ਸਾਹ ਤੂੰ ਖਰਚੀ ਵੀ ਜਾਂਦਾ, ਖਰਚੀ ਵੀ ਮਾੜੇ ਪਾਸੇ ਜਾਂਦਾ, ਤੂੰ ਦੱਸ ਵੀ ਤੇਰੀ ਇੱਜ਼ਤ ਕਿੱਥੋਂ ਰਹਿ ਜਾਣੀ ਹੈ, ਤੂੰ ਤੇ ਪੱਤ ਗਵਾਈ ਜਾਂਦਾ ਆਪਣੀ, ਤੂੰ ਤੇ ਪੱਤ ਗਵਾ ਰਿਹਾ ਨਾ। ਮਾਲਕ ਕਹਿੰਦੇ ਦੁੱਖ, ਇੱਕ ਦੁਖੀ ਹੋਇਆ ਬੈਠਾ, ਇੱਕ ਝੋਰਿਆਂ ਚ ਬੈਠਾ ਪਛਤਾਵਾ ਸੰਤਾਪ, ਤੇ ਦੂਜਾ ਪੱਤ ਗਵਾਈ ਆਪਣੀ ਇੱਜ਼ਤ ਵੀ ਗਵਾ ਲਈ। ਦੱਸ ਭਾਈ ਤੈਨੂੰ ਸਿਆਣਾ ਕੌਣ ਕਵੇ, ਧਨ ਵੀ ਖਰਚਿਆ, ਦੁੱਖ ਵੀ ਖੱਟਿਆ, ਪਛਤਾਵਾ ਵੀ ਖੱਟਿਆ ਤੇ ਪੱਤ ਵੀ ਗਵਾ ਲਈ, ਇੱਜ਼ਤ ਵੀ ਗਵਾ ਲਈ, ਤੈਨੂੰ ਸਿਆਣਾ ਕੌਣ ਆਖੇ। ਸਤਿਗੁਰੂ ਕਹਿੰਦੇ ਭਾਈ ਸੰਸਾਰ ਤੇ ਆਏ ਮਨੁੱਖਾਂ ਵਿੱਚੋਂ ਕੁਝ ਐਸੇ ਨੇ ਜਿਹੜੇ ਆਪ ਹੁਦਰੇ ਹੋ ਜਾਂਦੇ, ਕਿਸੇ ਦੀ ਸੁਣਦੇ ਕੋਈ ਨਹੀਂ, ਆਪ ਹੁਦਰੇ ਹੋ ਕੇ ਆਪਣੇ ਸਵਾਸਾਂ ਦੀ ਪੂੰਜੀ ਖਰਚੀ ਜਾਂਦੇ, ਗਵਾਈ ਜਾਂਦੇ, ਨਾਲੇ ਪੂੰਜੀ ਗਵਾ ਲੈਂਦੇ ਨੇ, ਨਾਲੇ ਆਪਣੀ ਇੱਜ਼ਤ

ਹਉ ਮੈਂ ਮਾਰ, ਗੁਰੂ ਸਾਹਿਬ ਕਹਿੰਦੇ ਹੰਕਾਰ ਮਾਰ ਆਪਣਾ। ਸੱਚ ਸ਼ਬਦ ਸਮਾਣੇ, ਫਿਰ ਉਹ ਸੱਚੇ ਸ਼ਬਦ ਵਿੱਚ ਸਮਾ ਜਾਂਦੇ ਨੇ, ਭਾਵ ਸੱਚ ਵਿੱਚ ਲੀਨ ਹੋ। ਜਿਹੜਾ ਹੰਕਾਰ ਮਾਰ ਲੈਂਦਾ ਉਹ ਸੱਚ ਵਿੱਚ ਲੀਨ ਹੋ ਜਾਂਦਾ। ਇਹਨੂੰ ਕੋਈ ਮੂਰਖਤਾ ਹੀ ਨਹੀਂ ਕਹਿੰਦਾ ਵੀ ਅਸੀਂ ਕਿਸੇ ਕੋਲੋਂ ਕੁਝ ਸਿੱਖਣ ਚਲੇ ਜਾਈਏ, ਕਹਿੰਦੇ ਸਿਆਣਾ ਹੈ ਭਾਈ, ਸਿੱਖਣ ਗਿਆ। ਉਹਨੂੰ ਸਿਆਣਾ ਕਹਿੰਦੇ ਨੇ, ਮੂਰਖ ਨਹੀਂ ਕਹਿੰਦੇ। ਮੂਰਖ ਉਹਨੂੰ ਕਹਿੰਦੇ ਨੇ ਜਿਹੜਾ ਬਿਨਾਂ ਸਿੱਖੇ ਹੀ। ਇੱਕ ਬਚਨ ਗੁਰੂ ਅੰਗਦ ਸਾਹਿਬ ਦਾ ਪੜ੍ਹ ਲਈਏ, ਮੰਤਰੀ ਹੋਏ ਕਠੂਹਿਆਂ। ਗੁਰੂ ਅੰਗਦ ਸਾਹਿਬ, ਨਾਗੀ ਲੱਗੈ ਜਾਏ ਆਪਣ ਹੱਥੀ ਆਪਣਾ, ਦੇ ਕੂਚਾ ਆਪੇ ਲਾਏ। ਹੁਣ ਇਹਦੇ ਅਰਥ ਕਰੋ, ਮੰਤਰੀ ਹੋਏ ਅਠੂਹੇ ਆ, ਠੂਹੇ ਨਿੱਕੇ ਨਿੱਕੇ ਜੀਵ, ਕਹਿੰਦੇ ਉਹਨਾਂ ਦਾ ਤੇ ਹੈ ਇਹ ਮੰਤਰੀ। ਮੰਤਰੀ ਤੋਂ ਭਾਵ ਹੀ ਉਹ ਨਿੱਕੇ ਨਿੱਕੇ ਜੀਵ ਫੜਨੇ ਜਾਣਦਾ, ਫੜ ਲੈਂਦਾ ਭਾਈ, ਇਹਦੇ ਕੋਲ ਕਲਾ। ਕੋਈ ਕੀੜਾ ਤੁਰਿਆ ਜਾਂਦਾ ਉਹ ਫੜ ਲਿਆ, ਕੋਈ ਡੱਡੂ ਤੁਰਿਆ ਜਾਂਦਾ ਉਹ ਫੜ ਲਿਆ, ਕੋਈ ਹੋਰ ਜੀਵ ਤੁਰਿਆ ਜਾਂਦਾ ਉਹ ਫੜ ਲਿਆ। ਕਹਿੰਦੇ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਤੇ ਬੜਾ ਵੱਡਾ ਸ਼ਿਕਾਰੀ ਬਣ ਗਿਆ, ਵੀ ਮੈਂ ਤੇ ਜਿਹੜਾ ਮਰਜ਼ੀ ਜੀਵ ਤੁਰਿਆ ਜਾਂਦਾ ਹੋਵੇ ਆਪਾਂ ਫੜ ਲੈਂਦੇ। ਕਹਿੰਦੇ ਹੋਇਆ ਕੀ, ਫੜਦਿਆਂ ਫੜਦਿਆਂ ਨਾ ਇਹ ਨਿੱਕੇ ਨਿੱਕੇ ਜੀਵਾਂ ਨੂੰ ਇੱਕ ਦਿਨ ਇਹਦੇ ਮੂਹਰੇ ਸੱਪ ਆ ਗਿਆ। ਕਹਿੰਦਾ ਵੀ ਮੈਂ ਤੇ ਸੱਪ ਵੀ ਫੜ ਲੂੰ। ਹੁਣ ਨਿੱਕੇ ਜੀਵਾਂ ਦਾ ਹਿਸਾਬ ਹੋਰ ਸੀ, ਉਹਨਾਂ ਨੇ ਕਿਹੜਾ ਡੰਗ ਮਾਰਨੀ ਹੈ, ਉਹਨਾਂ ਦੀ ਕਿਹੜਾ ਜ਼ਹਿਰ ਚੜ੍ਹਨੀ ਹੈ। ਉਹ ਫੜਦਾ ਰਿਹਾ, ਚੱਲੀ ਗਿਆ ਕੰਮ, ਬੜਾ ਵਧੀਆ ਚੱਲਦਾ ਰਿਹਾ, ਤੇ ਜਾ ਕੇ ਸੱਪਾਂ ਨੂੰ ਹੱਥ ਪਾ ਲਿਆ। ਕਹਿੰਦਾ ਵੀ ਆਪਾਂ ਤੇ ਨਾਗ ਵੀ ਫੜ ਲੈਂਦੇ, ਨਾਗੀ ਲੱਗੈ ਜਾਏ, ਨਾਗਾਂ ਨੂੰ ਫੜਨ ਤੁਰ ਪਿਆ। ਕਹਿੰਦੇ ਹੋਇਆ ਕੀ, ਕਹਿੰਦੇ ਇਹਦੀ ਦਸ਼ਾ ਬੜੀ ਮਾੜੀ ਹੋਈ, ਇਹਦੀ ਹਾਲਤ ਉਹ ਹੋਈ ਵੀ ਆਪਣੇ ਘਰ 'ਚ ਹੀ ਬੈਠੇ ਆਪਣੇ ਹੀ ਘਰ ਨੂੰ ਅੱਗ ਲਾ ਲਈ। ਆਪਣਾ ਹੱਥੀ ਆਪਣਾ, ਦੇ ਕੂਚਾ ਆਪੇ ਲਾਏ, ਆਪਣੇ ਘਰ ਨੂੰ ਕੂਚਾ ਫੇਰੀ ਜਾਂਦਾ ਹੈ, ਅੱਗ ਲਾ ਲਈ ਨਾ ਆਪਣੇ ਘਰ ਨੂੰ, ਆਪੇ ਹੀ ਅੱਗ ਲਾ ਲਈ। ਤੇ ਹੁਣ ਕਹਿੰਦੇ ਬਾਹਰ ਬੈਠ ਆਪਣੇ ਘਰ ਨੂੰ ਅੱਗ ਲਾ ਕੇ ਤੇ ਨਾਲ ਰੌਲਾ ਪਾਈ ਜਾਂਦਾ, ਮੇਰਾ ਘਰ ਸੜ ਗਿਆ, ਤੈਨੂੰ ਕਹਿੰਦੇ ਕਿਹਾ ਹੀ ਸੱਪਾਂ ਨੂੰ ਫੜ ਜਾ। ਬਸ ਆਹ ਦਸ਼ਾ ਹੈ। ਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਤੇ ਹੁਣ ਸੱਚ ਦੇ ਵਪਾਰੀ, ਵਪਾਰ ਸਿੱਖਣਾ ਸੀ ਗੁਰੂ ਕੋਲੋਂ ਸ਼ਬਦ ਲੈਣ ਆ ਗਏ, ਸੋਝੀ ਲੈਣ ਆ ਗਏ, ਉੱਥੇ ਸਿਆਣਪ ਮਿਲ ਗਈ। ਤੇ ਜਿਹੜੇ ਕਹਿੰਦੇ ਨਹੀਂ ਮੈਂ ਤੇ ਆਪ ਹੀ ਵਪਾਰੀ ਹਾਂ, ਸਾਰਾ ਕੁਛ ਹੀ ਜਾਣਦਾ, ਹੰਕਾਰ ਆ ਗਿਆ, ਹੰਕਾਰ ਵਿੱਚ ਆਏ ਨੇ, ਸਭ ਕੁਛ ਡੋਬਿਆ ਹੀ ਹੈ, ਖੱਟਿਆ ਕੁਛ ਨਹੀਂ, ਖੱਟਿਆ ਕੁਛ ਨਹੀਂ ਹੈ। ਹੋਏ ਇਹ ਆਣਾ ਕਰੇ ਕੰਮ, ਆਣ ਨਾ ਸਕੇ ਰਾਸ, ਜੇ ਇੱਕ ਅੱਧ ਚੰਗੀ ਕਰੇ ਦੂਜੀ ਵੀ। ਅਣਜਾਣ ਬੰਦੇ ਨੂੰ ਕੰਮ ਖੋਲ ਕੇ ਦੇਤਾ ਵੀ ਲੈ ਬਹਿ ਜਾ। ਜਿਵੇਂ ਇੱਕ ਬਚਨ ਆਪਾਂ ਭਾਈ ਗੁਰਦਾਸ ਜੀ ਦਾ ਪੜ੍ਹਦੇ ਹਾਂ ਨਾ, ਵੈਦ ਚੰਗੇਰੀ ਉੱਠਣੀ ਲੈਸਿਲ ਕਚਰਾ ਵੱਟਾ ਭੰਨਾ। ਉਹ ਡਾਕਟਰ ਬਣ ਗਿਆ, ਕਹਿੰਦਾ ਵੀ ਮੈਂ ਤੇ ਵੈਦ ਬੜਾ ਵਧੀਆ। ਉਹ ਕਿਸੇ ਹੁਣ ਊਂਠ ਦੇ ਗਲ ਦੇ ਵਿੱਚ ਤਰਬੂਜ ਫਸਿਆ ਸੀ, ਉਹਨੇ ਉਹਨੂੰ ਭੰਨਿਆ ਤੇ ਉਹ ਲੰਘ ਗਿਆ, ਉਹ ਠੀਕ ਹੋ ਗਿਆ। ਉਹ ਕੋਈ ਦੂਜਾ ਵੀ ਕਹਿੰਦਾ ਉਹ ਵੈਦ ਬਣ ਗਿਆ, ਕਹਿੰਦਾ ਮੈਂ ਤੇ ਡਾਕਟਰ ਬੜਾ ਵਧੀਆ, ਮੈਂ ਤੇ ਰੋਗ ਠੀਕ ਕਰ ਦਿੰਦਾ। ਉਹ ਦੋ ਚਾਰ ਦਿਨ ਲੱਗੇ, ਇੱਕ ਬੰਦਾ ਹੋਰ ਆ ਗਿਆ, ਕਹਿੰਦਾ ਵੀ ਮੇਰਾ ਤੇ ਊਂਠ ਪਾਈ, ਉਹਦੇ ਨਾ ਗਲ ਦੇ ਵਿੱਚ ਬੜੀ ਵੱਡੀ ਮੁਸ਼ਕਲ ਹੈ, ਸੋਜ ਆਈ ਪਈ ਹੈ, ਵੀ ਤੂੰ ਹੱਲ ਕਰੋ। ਕਹਿੰਦਾ ਲੈ ਮੈਂ ਤੇ ਵੈਦ ਬੜਾ ਵੱਡਾ। ਕਹਿੰਦਾ ਠੀਕ ਹੈ, ਤੂੰ ਆਪਦਾ ਊਂਠ ਲੈ ਆ। ਉਹਨੇ ਜਿਵੇਂ ਪਹਿਲੇ ਊਂਠ ਦੇ ਗਲ ਵਿੱਚ ਫਸਿਆ ਤਰਬੂਜ ਭੰਨਿਆ ਨਾ, ਉਹਦੇ ਦੂਜੇ ਦੇ ਵੀ ਗਲ 'ਚ ਮਾਰਨ ਲੱਗ ਗਿਆ। ਕਹਿੰਦਾ ਵੀ ਲੈ ਆਪਾਂ ਤੇ ਹੁਣ, ਉਹ ਕਹਿੰਦੇ ਉਹਦਾ ਜੇ ਕੋਈ ਵਸਤੂ ਫਸੀ ਹੁੰਦੀ ਤੇ ਗਾਂਹ ਲੰਘਦੀ ਨਾ, ਉਹ ਤੇ ਸੀ ਉਹਦੇ ਰੋਗ ਬਿਮਾਰੀ। ਜਦੋਂ ਉਹਨੂੰ ਭੰਨਣ ਲੱਗਾ, ਕਹਿੰਦੇ ਉਹ ਤੇ ਕੀ ਠੀਕ ਹੋਣਾ ਸੀ, ਉਹਨੇ ਊਂਠ ਹੀ ਮਾਰਤਾ, ਊਂਠ ਹੀ ਮਾਰਤਾ ਉਹਨੇ। ਭਾਈ ਗੁਰਦਾਸ ਜੀ ਕਹਿੰਦੇ
ਹੋਏ ਇਆਣਾ ਕਰੇ ਕੰਮ ਆਣ ਨਾ ਸਕੇ ਰਾਸ, ਜੇ ਇੱਕ ਅੱਧ ਚੰਗੀ ਕਰੇ ਦੂਜੀ ਵੀ, ਦੂਜੇ ਚ ਪਹਿਲੀ ਖੱਟੀ ਵੀ ਗਵਾਲੀ। ਉਹ ਜਿਹਦਾ ਊਂਠ ਠੀਕ ਹੋਇਆ ਸੀ ਉਹ ਤੇ ਗੁਣ ਗਾਉਂਦਾ ਜਾਵੇ, ਜਦੋਂ ਉਹਨੂੰ ਪਤਾ ਲੱਗਾ ਵੀ ਇਹਨੇ ਦੂਜਾ ਊਂਠ ਮਾਰ ਦੋ, ਕਹਿੰਦਾ ਹੁਣ ਨਹੀਂ ਜਾਂਦਾ, ਇਹ ਨਾ ਹੋਵੇ ਕਿਤੇ ਮੇਰਾ ਵੀ ਮਾਰ ਦੇ। ਦੂਜੀ ਪੀਵੇ ਰਾਸ, ਹੰਕਾਰ ਵਿੱਚ ਆ ਕੇ ਜਦੋਂ ਜੀਵ ਤੁਰਦਾ ਉਦੋਂ ਗਵਾਉਂਦਾ ਹੀ ਹੈ, ਖੱਟਦਾ ਕੁਛ ਨਹੀਂ ਹੈ। ਇਸ ਲਈ ਹਉਮੈ ਮਾਰ ਸੱਚ ਸ਼ਬਦ ਸਮਾਣੇ, ਸੱਚ ਰੂਪੀ ਸ਼ਬਦ ਵਿੱਚ ਸਮਾਗੇ ਸੋਝੀ ਹਾਸਲ ਕਰ ਲਈ। ਸੱਚ ਰੱਤੇ ਅਧਿਕਾਈ, ਕਹਿੰਦੇ ਭਾਈ ਉਹ ਅੱਛੀ ਤਰ੍ਹਾਂ ਚੰਗੀ ਤਰ੍ਹਾਂ ਸੱਚ ਵਿੱਚ ਰੱਤੇ ਗਏ। ਨਾਨਕ ਮਾਨਸ ਜਨਮ ਦੁਲੰਭ ਹੈ, ਹੇ ਨਾਨਕ ਜੀਓ ਇਹ ਮਨੁੱਖਾ ਜਨਮ ਬੜਾ ਕੀਮਤੀ ਹੈ। ਸਤਿਗੁਰ ਬੂਝ ਬੁਝਾਈ, ਗੁਰੂ ਨੇ ਇਸ ਗੱਲ ਦੀ ਸੋਝੀ ਦਿੱਤੀ ਹੈ। ਹੁਣ ਸਿਆਣਾ ਤੇ ਉਹ ਹੀ ਹੈ ਜਿਹੜਾ ਗੁਰੂ ਦੀ ਦਿੱਤੀ ਮਤ ਨੂੰ ਪੱਲੇ ਨਾਲ ਬੰਨ ਲੇ। ਉਹ ਤੇ ਮੂਰਖ ਹੀ ਹੋਏਗਾ ਜਿਹੜਾ ਹੰਕਾਰ ਚ ਕਹੇਗਾ ਕੋਈ ਨੀ ਸਾਨੂੰ ਪਤਾ ਜੀਵਨ ਕਿੱਦਾਂ ਦਾ, ਅਸੀਂ ਆਪੇ ਲੰਘਾ ਲਾਂਗੇ। ਫਿਰ ਉਹ ਹਉਮੈ ਵਿੱਚ ਆਇਆ ਆਪਣਾ ਸਭ ਕੁਝ ਗਵਾ ਲਈ।

ਫਿਰ ਜੀ ਗੁਰੂ ਸਾਹਿਬ ਨੇ ਚੌਥਾ ਪਦਾ ਸ਼ਬਦ ਦਾ ਅਖੀਰੀ ਪਦਾ ਆਰੰਭਿਆ, ਮਨ ਮੇਰੇ ਸਤਿਗੁਰ ਸੇਵਨ ਆਪਣਾ। ਹੇ ਮੇਰੇ ਮਨਾ, ਜਿਹੜੇ ਆਪਣੇ ਗੁਰੂ ਦੇ ਨਾਲ ਸਾਂਝ ਬਣਾ ਲੈਂਦੇ ਨੇ, ਸੇ ਜਨ ਵੱਡ ਭਾਗੀ ਰਾਮ। ਉਹ ਸੇਵਕ ਨੇ ਵੱਡਿਆਂ ਭਾਗਾਂ ਵਾਲੇ, ਭਾਈ ਚੰਗੇ ਨੇ ਉਹ, ਉਹਨਾਂ ਦੇ ਕਰਮ ਚੰਗੇ ਨੇ, ਉਹਨਾਂ ਨੇ ਆਪਣੇ ਗੁਰੂ ਦੇ ਨਾਲ ਆਪਣਾ ਆਪਾ ਮਿਲਾ ਲਿਆ, ਉਹ ਗੁਰੂ ਵਿੱਚ ਲੀਨ ਹੋ ਗਏ, ਸੇਵਨ ਉਹਦੀ ਸੇਵਾ ਵਿੱਚ ਜੁੜ ਗਏ, ਉਹਦੇ ਚਿੰਤਨ ਵਿੱਚ ਜੁੜ ਗਏ। ਮਨ ਮੇਰੇ, ਹੇ ਮੇਰੇ ਮਨਾ, ਜੋ ਮਨ ਮਾਰੇ ਹੈ ਆਪਣਾ। ਬੜਾ ਔਖਾ ਕੰਮ ਹੈ, ਜੋ ਮਨ ਮਾਰੇ ਆਪਣਾ, ਆਪਣਾ ਮਨ ਮਾਰਨਾ ਔਖਾ ਹੈ। ਗੁਰੂ ਸਾਹਿਬ ਕਹਿੰਦੇ ਜਿਹੜੇ ਆਪਣਾ ਮਨ ਮਾਰ ਲੈਂਦੇ ਨੇ, ਮਾਲਕ ਨੇ ਬਾਣੀ ਚ ਇਸ ਗੱਲ ਦਾ ਜ਼ਿਕਰ ਕੀਤਾ, ਮਨ ਕੀ ਮਤ ਤਿਆਗੋ ਹਰ ਜਨ ਨੇਹਾ ਬਾਤ ਕਠੈਨੀ। ਇਹ ਗੱਲ ਬੜੀ ਕਠਿਨ ਹੈ, ਔਖੀ ਹੈ, ਆਪਣੇ ਮਨ ਦੀ ਮਤ ਛੱਡਣੀ, ਹੂੜ ਮਤ ਛੱਡਣੀ ਬੜੀ ਔਖੀ ਹੈ, ਨਹੀਂ ਛੱਡੀ ਜਾਂਦੀ। ਪਰ ਸਾਹਿਬ ਕਹਿੰਦੇ ਜਿਹੜੇ ਜਨ ਜੋ ਮਨ ਮਾਰੇ ਆਪਣਾ, ਸੇ ਪੁਰਖ ਬੈਰਾਗੀ ਰਾਮ। ਹੇ ਭਾਈ, ਉਹ ਪੁਰਖ ਅਸਲ ਦੇ ਵਿੱਚ ਵੈਰਾਗੀ ਨੇ, ਵੈਰਾਗੀ ਤੋਂ ਭਾਵ ਇੱਥੇ ਤਿਆਗੀ, ਜਿਨ੍ਹਾਂ ਨੇ ਸੰਸਾਰ ਦੇ ਨਾਲੋਂ ਆਪਣਾ ਮੋਹ ਛੱਡਤਾ, ਝਮੇਲਿਆਂ ਨਾਲੋਂ ਆਪਣਾ ਮੋਹ ਛੱਡਤਾ, ਉਹ ਅਸਲ ਵਿੱਚ ਵੈਰਾਗੀ ਬਣ ਗਏ, ਜਿਨ੍ਹਾਂ ਨੇ ਮਨ ਮਾਰ ਲਿਆ। ਜਿਨ੍ਹਾਂ ਨੇ ਮਨ ਮਾਰਿਆ ਸੰਸਾਰ ਦਾ ਮੋਹ ਤੇ ਉਹੀ ਛੱਡਣਗੇ, ਜਿਨ੍ਹਾਂ ਦਾ ਮਨ ਜਿਉਂਦਾ ਹੈ ਉਹ ਤੇ ਦਿਨ ਬਾ ਦਿਨ ਹੋਰ ਫਸੀ ਜਾਂਦੇ ਨੇ ਮੋਹ ਵਿੱਚ, ਖਲਾਰਾ ਵੱਧਦਾ ਜਾ ਰਿਹਾ ਨਾ। ਜਿਵੇਂ ਜਿਵੇਂ ਆਪਾਂ ਮੋਹ ਵਿੱਚ ਫਸੀ ਜਾਂਦੇ ਹਾਂ, ਉਵੇਂ ਉਵੇਂ ਪਸਾਰਾ ਵੱਧਦਾ ਜਾਂਦਾ। ਆਪਾਂ ਬਚਨ ਇੱਕ ਗੁਰੂ ਸਾਹਿਬ ਦਾ ਪੜ੍ਹਦੇ ਹੀ ਹਾਂ ਨਾ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ। ਇਹ ਕੀ ਹੈ? ਮੋਹ ਪਸਾਰਾ ਵਧਿਆ ਹੀ ਹੈ, ਘਟਿਆ ਥੋੜ੍ਹੀ ਹੈ। ਪਹਿਲਾਂ ਸੀ ਇਕੱਲਾ, ਦੁੱਧ ਤੱਕ ਮਤਲਬ ਸੀ, ਹੋਰ ਕੋਈ ਨਹੀਂ। ਫਿਰ ਪਤਾ ਲੱਗ ਗਿਆ ਮਾਂ ਪਿਓ ਦਾ, ਫਿਰ ਮਾਂ ਪਿਓ ਚਾਹੀਦੇ ਨੇ, ਫਿਰ ਭਈਆ ਭਾਬੀ ਭਰਾ ਅਤੇ ਭਰਜਾਈਆਂ ਦਾ, ਰਿਸ਼ਤੇਦਾਰਾਂ ਦਾ ਪਤਾ ਲੱਗਣ ਲੱਗ ਗਿਆ, ਫਿਰ ਖੇਡ ਬਾਰੇ ਪਤਾ ਲੱਗ ਗਿਆ ਵੀ ਖੇਡਣਾ ਵੀ ਚਾਹੀਦਾ, ਉਹ ਫਿਰ ਖੇਡਾਂ ਵਿੱਚ ਜੁੜ ਗਿਆ। ਫਿਰ ਖਾਣ ਪੀਣ ਬਾਰੇ ਪਤਾ ਲੱਗ ਗਿਆ, ਹੁਣ ਖਾਣ ਪੀਣ 'ਤੇ ਜ਼ੋਰ ਦਿੱਤੀ ਬੈਠਾ ਹੈ। ਫਿਰ ਛੇਵੇਂ ਕਾਮਨਾ ਪੁੱਛਿਆ ਜਾਤ ਵਿਕਾਰਾਂ ਵਾਲੇ ਪਾਸੇ ਫਸ ਗਿਆ। ਫਿਰ ਘਰ ਦੇ ਕਹਿੰਦੇ ਵੀ ਹੁਣ ਸਿਆਣਾ ਹੋ ਗਿਆ ਭਾਈ, ਇਹਦੇ ਟੱਬਰ ਵਾਲਾ ਕਰੋ ਇਹਨੂੰ। ਫਿਰ ਪਰਿਵਾਰ ਵਾਲਾ ਕਰਤਾ, ਸੱਤਵੇਂ ਸਾਂਝ ਕੀ ਆ ਘਰ ਵਾਸ, ਪਸਾਰਾ ਵੱਧਦਾ ਗਿਆ। ਫਿਰ ਅੱਗੇ ਆਪਣਾ ਪਰਿਵਾਰ ਹੈ ਨਾ, ਹੁਣ ਦੋ ਪਰਿਵਾਰ ਬਣ ਗਏ, ਇੱਕ ਆਪਣਾ, ਇੱਕ ਘਰ ਵਾਲਿਆਂ ਦਾ ਪਰਿਵਾਰ ਨਾਲ, ਉਹ ਹੋਰ ਪਸਾਰਾ ਵੱਧ ਗਿਆ। ਫਿਰ ਅੱਗੇ ਆਪਣੀ ਔਲਾਦ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਹੁਣ ਕ੍ਰੋਧ 'ਚ ਹੀ ਸੜੀ ਜਾਂਦਾ, ਪਸਾਰਾ ਹੋਰ ਵੱਧ ਗਿਆ। ਨਵੇਂ ਧੌਲੇ ਉੱਬੇ ਸਾ, ਹੁਣ ਪਤਾ ਲੱਗ ਗਿਆ ਵੀ ਕੰਮ ਨੇੜੇ ਹੀ ਹੈ, ਚਿੱਟੇ ਆਉਣ ਲੱਗ ਗਏ ਨਾ, ਹੁਣ ਧੌਲੇ ਦਿਸਣ ਲੱਗ ਪਏ, ਉਹ ਵੀ ਨੇੜੇ ਆ ਗਿਆ। ਹੁਣ ਦਸਵੇਂ ਦੱਦਾ ਹੋਆ, ਮੋਹ ਵਿੱਚ ਫਸਿਆ ਹੀ ਰਹਿ ਗਿਆ, ਬਾਹਰ ਤੇ ਆਇਆ ਹੀ ਨਹੀਂ, ਸਗੋਂ ਫਸੇ ਦਾ ਪਸਾਰਾ ਵਧਿਆ ਹੀ ਹੈ, ਘਟਿਆ ਨਹੀਂ ਹੈ। ਜਿਨ੍ਹਾਂ ਨੇ ਮਨ ਮਾਰ ਲਿਆ, ਗੁਰੂ ਸਾਹਿਬ ਕਹਿੰਦੇ ਵੈਰਾਗੀ ਹੋ ਗਏ ਭਾਈ, ਉਹ ਮੋਹ ਵਿੱਚ ਨਹੀਂ ਫਸੇ। ਸੇ ਪੁਰਖ ਵੈਰਾਗੀ ਰਾਮ, ਅਸਲ ਵਿੱਚ ਉਹ ਤਿਆਗੀ।

ਸੇ ਜਨ ਵੈਰਾਗੀ ਕਹਿੰਦੇ ਉਹ ਜਨ ਉਹ ਸੇਵਕ ਵੈਰਾਗੀ ਨੇ ਸੱਚ ਲਿਵ ਲਾਗੀ ਜਿਨ੍ਹਾਂ ਨੇ ਆਪਣੀ ਲਿਵ ਸੱਚ ਨਾਲ ਹੈ ਨਾ ਅਕਾਲ ਪੁਰਖ ਨਾਲ ਜੋੜ ਲਈ ਆਪਣਾ ਆਪ ਪਛਾਣਿਆ ਅਤੇ ਜਿਨ੍ਹਾਂ ਨੇ ਆਪਣੇ ਆਪੇ ਦੀ ਪਹਿਚਾਣ ਕਰ ਲਈ ਆਪਣੇ ਆਪੇ ਨੂੰ ਪਛਾਣ ਆਪਣੀ ਸੋਝੀ ਨਾ ਮਨ ਮਾਰ ਲਿਆ ਆਪਣੇ ਅੰਦਰ ਬੈਠੇ ਅਕਾਲ ਨੂੰ ਜਿਨ੍ਹਾਂ ਨੇ ਜਾਣ ਲਿਆ ਜਿਨ੍ਹਾਂ ਨੇ ਸਮਝ ਲਿਆ ਉਹ ਜਨ ਵੈਰਾਗੀ ਬਣ ਗਏ। ਫਿਰ ਮਤ ਨਿਹ ਚੱਲ ਉਹਨਾਂ ਦੀ ਮਤ ਕੀ ਹੋ ਗਈ ਨਿਹ ਚੱਲ ਹੁਣ ਭਟਕਦੀ ਨਹੀਂ ਹੈ ਮਤ ਭਟਕਦੀ ਨਹੀਂ ਹੁਣ ਮਤ ਨਿਹ ਚੱਲ ਅਤ ਗੂੜੀ ਬੜੀ ਜ਼ਿਆਦਾ ਡੂੰਘਾਈ ਵਾਲੀ ਗਹਿਰੀ ਹੋ ਗਈ ਹੁਣ ਗੁਰਮੁਖ ਸਹਿਜੇ ਨਾਮ ਵਿਖਾਣਿਆ ਗੁਰੂ ਦੇ ਰਾਹੀਂ ਉਹਨਾਂ ਨੇ ਅਡੋਲ ਨਾਮ ਗੁਰੂ ਦੇ ਰਾਹੀਂ ਆਪਣੇ ਆਪ ਨੂੰ ਅਡੋਲ ਕਰਕੇ ਤੇ ਨਾਮ ਦਾ ਆਸਰਾ ਉਹ ਲੈ ਲਿਆ।

ਹੁਣ ਇੱਕ ਤੇ ਗੱਲ ਕੀਤੀ ਗੁਰੂ ਸਾਹਿਬ ਕਹਿੰਦੇ ਭਾਈ ਮਤ ਨਿਹਚਲ ਅਤ ਗੂੜੀ ਗੁਰਮੁਖ ਸਹਿਜੇ ਨਾਮ ਵਿਖਾਣੇ ਆ, ਜਿਨ੍ਹਾਂ ਨੇ ਗੁਰੂ ਰਾਹੀਂ ਨਾਮ ਹਾਸਿਲ ਕਰ ਲਏ ਨਾ ਸੱਚ ਵਿੱਚ ਜੁੜ ਗਏ ਜਿਹੜੇ। ਦੂਜਾ ਜ਼ਿਕਰ ਕੀਤਾ ਮਾਲਕ ਕਹਿੰਦੇ ਕਈ ਭਾਈ ਐਸੇ ਵੀ ਨੇ ਜਿਹੜੇ ਕਾਮਣ ਹਿਤਕਾਰੀ। ਹੁਣ ਕਾਮਣ ਦਾ ਅਰਥ ਹੈ ਇਸਤਰੀ, ਨਾਣੇ ਨੂੰ ਸਿਹਾਰੀ ਨਾਲ ਕਾਮਣੀ ਇਸਤਰੀ। ਹੁਣ ਇੱਥੇ ਇਸਤਰੀ ਸ਼ਬਦ ਵਰਤਿਆ ਮਾਇਆ ਲਈ। ਗੁਰੂ ਸਾਹਿਬ ਕਹਿੰਦੇ ਕਈਆਂ ਨੂੰ ਉਹ ਵੀ ਬੜੀ ਹੇਤੀ ਬੜੇ ਹੇਤੂ ਨੇ ਨਾ ਉਹਦੇ। ਹੁਣ ਮਾਇਆ ਦਾ ਹੇਤੂ ਕੌਣ ਨਹੀਂ ਹੈ, ਤੁਸੀਂ ਕਦੇ ਵੀ ਵੇਖ ਲਓ ਕਿਸੇ ਨੂੰ ਮਰਜ਼ੀ ਪੋ, ਕਹਿੰਦੇ ਮਾਇਆ ਆਉਂਦੀ ਕੌਣ ਰੋਕਦਾ ਹੈ, ਇਨਕਾਰ ਕੌਣ ਕਰਦਾ। ਜੇ ਕੋਈ ਇਨਕਾਰ ਵੀ ਕਰੇ ਨਾ ਉਹਨੂੰ ਪਤਾ ਕੀ ਕਹਿੰਦੇ ਭਾਈ ਘਰ ਆਉਂਦੇ ਧਨ ਨੂੰ ਮੋੜੀ ਦਾ ਨਹੀਂ ਹੁੰਦਾ, ਲੈ ਲਓ ਅੱਗੋਂ ਮੱਤ ਇਹ ਦਿੰਦੇ ਨੇ। ਹਿੱਤ ਹਿੱਤ ਹੈ ਨਾ ਉਹਦੇ ਨਾਲ, ਪ੍ਰੇਮ ਹੈ ਉਹਦੇ ਨਾਲ। ਇੱਕ ਕਾਮਣ ਹਿੱਤਕਾਰੀ ਉਹ ਕਿੱਥੇ ਨੇ, ਮਾਇਆ ਮੋਹ ਪਿਆਰੀ ਬੜੀ ਪਿਆਰੀ ਲੱਗਦੀ ਉਹ, ਮਾਇਆ ਦਾ ਮੋਹ ਹੈ ਪਿਆਰੀ ਬੜੀ ਲੱਗੀ ਜਾਂਦੀ ਹੈ। ਉਹਨੂੰ 40-50 ਰੁਪਈਏ ਹੁਣ ਤੇ ਛੱਡ ਵੀ ਦਈਏ, ਹੁਣ 500 ਕਿੱਥੋਂ ਛੱਡੀਏ, ਪਿਆਰੀ ਲੱਗ ਰਹੀ ਨਾ, ਮੋਹ ਹੈ ਉਹਦੇ ਨਾਲ, ਮਾਇਆ ਮੋਹ ਪਿਆਰੇ। ਮਾਲਾ ਕਹਿੰਦੇ ਮਨਮੁਖ ਸੋਏ ਰਹੇ ਅਭਾਗੇ, ਕਹਿੰਦੇ ਮੰਦੇ ਕਰਮਾਂ ਵਾਲੇ ਨੇ, ਆਪ ਹੁਦਰੇ ਨੇ ਸਾਰੇ ਹੀ ਇਹ ਜਿਹੜੇ ਉਹਦੇ ਕੰਮਣ ਦੇ ਹਿੱਤ ਵਿੱਚ ਹੀ ਲੱਗੇ ਹੋਏ ਨੇ ਬਸ। ਇਸੇ ਕਰਕੇ ਤੇ ਬਾਬਾ ਕਬੀਰ ਸਾਹਿਬ ਨੇ ਕਿਹਾ ਨਾ, ਸੂਤਾ ਕਿਆ ਕਰੇ ਬੈਠਾ ਰਹੋ ਅਰ ਜਾਗ, ਜਾ ਕੇ ਸੰਗ ਤੇ ਬੀਸੁਰਾ ਤਾਂ ਹੀ ਕਹਿ ਸੰਗ ਲਾ। ਕਬੀਰ ਸੂਤਾ ਕਿਆ ਕਰੇ ਜਾਗ ਰੋਏ ਭੈ ਦੁੱਖ, ਜਾ ਕਾ ਬਾਸਾ ਗੁਰ ਮੈਂ ਸੋ ਕਿਉਂ ਸੋਵੈ ਸੁੱਖ। ਤੂੰ ਇੱਥੇ ਕਹਿੰਦੇ ਲੱਤਾਂ ਪਸਾਰ ਕੇ ਸੁੱਤਾ ਪਿਆ, ਤੈਨੂੰ ਸੁੱਖ ਦੀ ਨੀਂਦ ਕਿੱਥੋਂ ਆ ਜੇ, ਤੇਰਾ ਵਾਸਾ ਗੋਰ ਵਿੱਚ ਹੋਣਾ, ਤੇ ਗੋਰ ਵਿੱਚ ਵਸਣ ਤੋਂ ਪਹਿਲਾਂ ਪਹਿਲਾਂ ਆਪਣੇ ਲਈ ਕੁਝ ਸੋਚ ਲਾ, ਤੂੰ ਇੱਥੇ ਸੁੱਤਾ ਪਿਆ। ਕਬੀਰ ਸੁੱਤਾ ਕਿਆ ਕਰੇ ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਣ ਹੋਏਗੋ ਲਾਂਬੇ ਗੋਡ। ਗੋਡੇ ਪਸਾਰ ਕੇ ਸੌਣਾ ਹੈ ਨਾ, ਕਹਿੰਦੇ ਇੱਕ ਦਿਨ ਸੌ ਜਾਣਾ ਪਸਾਰ ਕੇ, ਤੂੰ ਅੱਜ ਹੀ ਸੁੱਤਾ ਪਿਆ ਲੱਤਾਂ ਪਸਾਰ ਕੇ, ਤੂੰ ਸੋਚ ਉੱਠ ਜਾਗ ਰੋ ਤਕਲੀਫ ਮਹਿਸੂਸ ਕਰ, ਦੁੱਖ ਆਪਣਾ ਪ੍ਰਗਟ ਕਰ, ਜਿਹਦੇ ਨਾਲ ਉਹ ਵਿਛੜਿਆ ਉਹਦੇ ਨਾਲ ਜੁੜਨ ਦੀ ਕੋਸ਼ਿਸ਼ ਕਰਿਆ ਕਰ, ਤਾਂ ਜੋ ਸਫਲ ਹੋਵੇ ਜੀਵਨ ਸਫਲ ਹੋਵੇ। ਫਿਰ ਨਾਨਕ ਸਹਿਜੇ ਸੇਵੈ ਗੁਰ ਆਪਣਾ, ਹੇ ਨਾਨਕ ਜੀਓ ਜਿਹੜੇ ਸਹਿਜ ਸੁਭਾਅ ਅਡੋਲ ਰਹਿ ਕੇ ਆਪਣੇ ਗੁਰੂ ਨੂੰ ਸੇਵਦੇ ਨੇ, ਸੇ ਪੂਰੇ ਵੱਡ ਭਾਗੀ, ਕਹਿੰਦੇ ਉਹ ਭਾਈ ਪੂਰੇ ਨੇ ਤੇ ਚੰਗੇ ਕਰਮਾਂ ਵਾਲੇ ਨੇ, ਜਿਹੜੇ ਪੂਰੇ ਨਾਲ ਜੁੜ ਗਏ, ਤੇ ਜਿਹੜੇ ਅਧੂਰੇ ਨਾਲ ਜੁੜੇ ਉਹਨਾਂ ਨੂੰ ਚੰਗਾ ਕੌਣ ਕਵੇ, ਉਹਨਾਂ ਨੂੰ ਵੱਡਿਆਂ ਭਾਗਾਂ ਵਾਲਾ ਕੌਣ ਕਵੇ, ਉਹ ਤੇ ਮੰਦਿਆਂ ਭਾਗਾਂ ਵਾਲੇ ਹੀ ਹੋਏ ਨਾ। ਜ਼ਿੰਦਗੀ ਮਿਲੀ, ਜੀਵਨ ਮਿਲਿਆ, ਜਿਉਂਿਆ ਵਿਅਤੀਤ ਕੀਤਾ, ਪਰ ਸਾਰੀ ਜ਼ਿੰਦਗੀ ਪੂਰੇ ਨਾਲ ਨਹੀਂ ਜੁੜ ਸਕੇ, ਇਦੋਂ ਵੱਡਾ ਬਦਕਿਸਮਤ ਕੌਣ ਹੋ ਸਕਦਾ। ਜਿਨ੍ਹਾਂ ਨੂੰ ਜੀਵਨ ਮਿਲਿਆ, ਮਾਲਕ ਕਹਿੰਦੇ ਭਾਈ ਜਿਹੜੇ ਪੂਰੇ ਨਾਲ ਜੁੜ ਗਏ ਵੱਡ ਭਾਗੀ, ਉਹ ਵੱਡਿਆਂ ਭਾਗਾਂ ਵਾਲੇ ਨੇ, ਪਰ ਜਿਹੜੇ ਅਧੂਰੇ ਨਾਲ ਹੀ ਜੁੜੇ ਰਹਿ ਗਏ ਉਹ ਮੰਦੇ ਕਰਮਾਂ ਵਾਲੇ ਬਣ ਜਾਂਦੇ, ਫਿਰ ਬਦਕਿਸਮਤੀ। ਬਸ ਇਸ ਤਰ੍ਹਾਂ ਦੀ ਅੱਜ ਗੁਰੂ ਸਾਹਿਬ ਨੇ ਸਮਝਾਇਆ, ਸੱਚ ਦਾ ਵਪਾਰ ਕਰੋ, ਸੱਚ ਦੇ ਵਪਾਰੀ ਬਣੀਏ। ਅਕਾਲ ਪੁਰਖ ਦੀ ਬੰਦਗੀ ਵਿੱਚ ਜੀਵਨ ਮਿਲਿਆ ਜੀ, ਮਨੁੱਖ ਇਹਨੂੰ ਜਿਉਣਾ, ਖੁਸ਼ਹਾਲੀ ਨਾਲ ਜਿਉਣਾ, ਪ੍ਰਸੰਨਤਾ ਨਾਲ ਜਿਉਣਾ, ਇਹਦੇ 'ਚ ਕੋਈ ਦੋਰਾਵਾ ਨਹੀਂ। ਦੁੱਖਾਂ ਵਿੱਚ ਰੋਕੇ ਕੁਰਲਾਕੇ ਨਹੀਂ, ਬਹੁਤ ਸੋਹਣੇ ਤਰੀਕੇ ਨਾਲ ਜਿਉਣਾ, ਪਰ ਇਹਨੂੰ ਜਿਉਂਦਿਆਂ ਜਿਉਂਦਿਆਂ ਅਸਫਲ ਨਹੀਂ ਕਰਨਾ, ਇਹਨੂੰ ਸਫਲਿਆਂ ਕਰਨਾ। ਜਿਉਣਾ ਵੀ ਖੁਸ਼ੀ ਨਾਲ ਹੈ, ਪਰ ਸੋਹਣੇ ਤਰੀਕੇ ਨਾਲ ਸਫਲ ਕਰਕੇ ਜਾਣਾ, ਅਸਫਲ ਨਹੀਂ। ਇਹ ਨਹੀਂ ਅਸੀਂ ਤੇ ਐਸ਼ ਪ੍ਰਸਤੀ ਲਈ ਆਏ ਹਾਂ ਜੀ, ਉਹ ਐਸ਼ ਪ੍ਰਸਤੀ ਕਰਦਿਆਂ ਕਰਦਿਆਂ ਤੇ ਸਾਰੇ ਜੀਵਨ ਦਾ ਬੇੜਾ ਗਰਕ ਹੋ ਜੇ, ਉਹ ਨਹੀਂ। ਜਿੱਥੇ ਖੁਸ਼ਹਾਲੀ ਨਾਲ ਅਸੀਂ ਸਰੀਰਕ ਸਾਰੀਆਂ ਲੋੜਾਂ ਪੂਰੀਆਂ ਕਰਦੇ ਹਾਂ, ਸਾਰੀਆਂ ਮਨ ਦੀਆਂ ਇੱਛਾਵਾਂ ਵੀ ਪੂਰੀਆਂ ਕਰਨ ਦਾ ਯਤਨ ਕਰਦੇ ਹਾਂ, ਉੱਥੇ ਜੀਵਨ ਦੀ ਸਫਲਤਾ ਲਈ ਵੀ ਯਤਨ ਕਰੀਏ, ਵੀ ਇਹ ਸਫਲ ਹੋਵੇ ਅਸਫਲ ਨਾ ਹੋਵੇ। ਬਸ ਮਾਲਕ ਅੱਗੇ ਇਹ ਅਰਦਾਸ ਕਰਿਆ ਕਰੋ, ਸਤਿਗੁਰੂ ਜੀ ਰਹਿਮਤ ਕਰੋ, ਆਪਣੇ ਨਾਮ ਦੀ ਬਰਕਤ, ਨਾਮ ਦਾ ਖਜ਼ਾਨਾ ਸਾਡੀਆਂ ਝੋਲੀਆਂ 'ਚ ਪਾਓ, ਅਸੀਂ ਜੀਵਨ ਸਫਲ ਕਰਕੇ ਜਾਈਏ।

ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰ ਲੈਣ, ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਨਿਤ ਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀ ਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ, ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਗੁਰੂ ਸਾਹਿਬ ਜੀ ਕੇ ਪਾਵਨ ਬਚਨ ਆਪਣੇ ਮਨਾਂ ਅੰਦਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੇ ਹੋਇ ਸੋ ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ

ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਡਿਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਕਰਮੁ ਨਿਦਾਵੈ ਤਾਈ ਸਭ ਥਾਈ ਹੋਈ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ।

ਵੰਡ ਸਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ। ਤਿਨਾਮ ਪਿਆਰੀਆਂ ਸਚਿਆਰੀਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ।

ਨਹੀਂ ਹਾਰਿਆ ਸਿੱਖੀ ਕਿਸਨਾ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਿਥਮੇ ਸਰਬੱਤ

ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਸ੍ਰੀ ਆਸਾ ਦੀ ਵਾਰ ਦੇ ਸ਼ਬਦ ਕੀਰਤਨ, ਗੁਰਬਾਣੀ ਲੜੀਵਾਰ ਕਥਾ ਵਿਚਾਰ, ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ, ਧਰੋਂ ਘਰੋਂ ਗੁਰ ਸਿੱਖੀ ਜੀਵਨ, ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ, ਕਲੰਗੀ

ਵਿੱਚ ਬਤੀਤ ਕਰਵਾਵਨਾ ਆਪ ਦੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਦੁਹਰਾ ਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਾ ਮਿਲੇਂਗੇ ਖੁਆਰ ਹੋਏ ਸਾ ਮਿਲੇਂਗੇ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

शब्द मिलावन हार सच्चे चरण सरे विह पाई भ्रम पौ होवै नास।

रिजक संभाहे सास सास पाई, गूड़ा जाका नाम जिस गुर

ਪਾਈ ਪੇਖੋ ਸਦਾ ਹਜੂਰ ਸਾਧੂ ਸੰਗ ਮਿਲਾਇਆ ਪਾਈ ਸਰਬ ਰਹਿਆ ਭਰਪੂਰ ਜਿੰਨਾ ਪ੍ਰੀਤ ਨਾ ਲੱਗੀਆਂ ਭਾਈ ਸੇ ਨਿਤ ਨਿਤ ਮਰਦੇ ਚੂਰ ਅੰਚਲ ਲਾਏ ਤਰਾਇਆ ਭਾਈ

ਸਚਿਆਰੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ਼ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਨਾਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾਵੇ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰਸਿਆ ਰਿਆਇਤ ਦੇਗ ਤੇਗ ਫਤਿਹ। ਬਿਰਦ ਕੀ ਪੈਸ ਪੰਥਕੀ ਜੀਤ, ਸ੍ਰੀ ਸਾਹਿਬ ਜੀ ਸਾਹਿਬ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੰਗੇ, ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੀ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦਾ ਆਧਾਰ, ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਨਿਆਂ ਦੇ ਮਾਨ, ਨਿਤਾਨਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਸ਼ਬਦ ਕੀਰਤਨ ਸੇ ਪੌੜੀਆਂ, ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ, ਕਲੰਗੀ

ਦੇ ਵਿੱਚ ਬਤੀਤ ਕਰਵਾਵਨਾ। ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ।

ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ ਅਸ਼ਟਪਦੀਆ, ਇੱਕੋ ਓਂਕਾਰ ਸਤਿਗੁਰ ਪ੍ਰਸਾਦਿ।

जियो पिंड जिन साजिया पाई दे कर अपनी वथ।

ਜਿੰਨੇ ਮਰਜ਼ੀ ਕਈ ਵਾਰੀ ਦੁਨਿਆਵੀ ਤੌਰ 'ਤੇ ਫਲਾਣਾ ਸੌਂਗ ਮਸ਼ਹੂਰ ਹੋ ਗਿਆ, ਮਹੀਨਾ ਦੋ ਮਹੀਨੇ ਕੋਈ ਸੁਣਦਾ, ਉਸ ਤੋਂ ਬਾਅਦ ਬੇਕਾਰ ਹੋ ਜਾਂਦਾ, ਪਰ ਜਿਹੜਾ ਕੀਰਤਨ ਹੈ ਨਾ, ਸ਼ਬਦ ਹੈ, ਇਹ ਹਮੇਸ਼ਾ ਹੀ ਨਵਾਂ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਤਾਰ, ਇਹਦੇ ਤੋਂ ਕਦੀ ਵੀ ਮਨ ਨਹੀਂ ਅੱਕਦਾ, ਭਾਵੇਂ ਤੁਸੀਂ ਰੋਜ਼ ਇੱਕੋ ਸ਼ਬਦ ਹੀ ਗਾਇਨ ਕਰੀ ਜਾਓ, ਪਿਆਰ ਨਾਲ ਸਤਨਾਮ। ਇਸ ਕਰਕੇ ਸਾਰੇ ਕਿਰਪਾ ਕਰੋ।

ਦਿਲ ਵਡਿਆਈ ਸਭ ਸਤ ਸਭ ਤਪ ਸਭ ਚੰਗੇ ਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਦੁੱਧ ਵਿਣ ਸਿੱਧ

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ

ਪੰਜਾ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਹਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ

ਸਿੱਖਾਂ ਦਾ ਮਰਨੀ ਵਾ, ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇਸ਼ ਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲ

ਜੀ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ।

ਖਾਲਸਾ ਵਾਹਿਗੁਰੂ ਜੀ। ਗੱਜ ਕੇ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਤਨ ਤਨ ਚਵਰ ਛਤਰ ਤਖ ਸਿੰਘਾਸਨ ਦੇ ਮਾਲਕ ਦੀਨ ਦੁਨੀ ਦੇ ਪਾਤਸ਼ਾਹ ਲੋਕ ਔਰ ਪਰਲੋਕ ਦੇ ਰਾਖੇ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਆਨੰਦਮਈ ਗੋਦ ਦੇ ਅੰਦਰ ਜੁੜ ਮਿਲ ਕਰਕੇ ਇਸ ਮਨੁੱਖਾ ਜਨਮ ਨੂੰ ਸਫਲਾ ਬਣਾ ਰਹੀ ਗੁਰੂ ਸਵਾਰੀ ਸਤਸੰਗ ਜੀ ਉਹ ਕਰੋ ਕਿਰਪਾ। ਇੱਕ ਵਾਰ ਫਿਰ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ, ਮਨੋਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਦਾਸਾਂ ਦੇ ਜਥੇ ਦੀ ਫਤਿਹ ਕਰੋ ਪ੍ਰਵਾਨ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਰੋਮ ਰੋਮ ਸ਼ੁਕਰਾਨਾ ਖੰਡਾ ਬ੍ਰਹਿਮੰਡਾਂ ਦੇ ਮਾਲਕ ਦਾ ਜਿਨ੍ਹਾਂ ਨੇ ਤਰਸ ਕੀਤਾ ਤੁਰਠ ਕਰਕੇ ਸਾਨੂੰ ਕੰਮਾਂ ਕਾਜਾਂ ਰੁਝੇਵਿਆਂ ਝਮੇਲਿਆਂ ਕਲੇਸਾਂ ਵਿਕਾਰਾਂ ਭਰੀਆਂ ਜ਼ਿੰਦਗੀਆਂ ਦੇ ਵਿੱਚੋਂ ਕੱਢ ਕਰਕੇ ਸਤਿਗੁਰੂ ਜੀ ਨੇ ਆਪਣੀ ਮਹਾਨ ਛਤਰ ਛਾਇਆ ਦੇ ਥੱਲੇ ਆਪਣੀ ਆਨੰਦਮਈ ਗੋਦ ਸਾਨੂੰ ਬਖਸ਼ਿਸ਼ ਕੀਤੀ ਹੈ। ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਹੋਣੇ। ਉਸ ਤੋਂ ਵੀ ਉੱਤਮ ਭਾਗਾਂ ਦੀ ਨਿਸ਼ਾਨੀ ਸਤਿਗੁਰਾਂ ਦੀ ਰੱਬੀ ਬਾਣੀ ਇਲਾਹੀ ਬਾਣੀ ਅਕਾਲੀ ਬਾਣੀ ਦੇ ਕੀਰਤਨ ਕਥਾ ਵਿਚਾਰਾਂ ਦੇ ਨਾਲ ਸਾਂਝ ਪੈ ਜਾਣੀ, ਕਥਾ ਕੀਰਤਨ ਵਿਚਾਰਾਂ ਦੇ ਨਾਲ ਜੁੜ ਮਿਲ ਕਰਕੇ ਆਪਣੇ ਸਮੇਂ ਨੂੰ ਸਵਾਸਾਂ ਨੂੰ ਸਫਲੇ ਕਰਨਾ ਬਹੁਤ ਉੱਤਮ ਭਾਗਾਂ ਦੀ ਇਹ ਨਿਸ਼ਾਨੀ ਹੈ। ਕੋਟਾਨ ਕੋਟ ਸ਼ੁਕਰਾਨਾ ਸਾਰੇ ਮਾਲਕ ਜੀ ਦਾ ਕਰੀਏ ਜਿਨ੍ਹਾਂ ਨੇ ਇਹ ਸਮਾਂ ਸਾਨੂੰ ਬਖਸ਼ਿਸ਼ ਕੀਤਾ ਹੈ। ਸੋ ਆਓ ਜਿੰਨਾ ਸਮਾਂ ਸਤਿਗੁਰੂ ਜੀ ਨੇ ਕੀਰਤੀ ਕਰਨ ਦੇ ਲਈ ਸਾਨੂੰ ਬਖਸ਼ਿਆ ਹੈ ਸਾਰੇ ਆਪਾਂ ਸੰਗਤੀ ਰੂਪ ਦੇ ਵਿੱਚ ਜੁੜ ਮਿਲ ਕਰਕੇ ਵੱਡੇ ਸਤਿਗੁਰੂ ਦੀਨ ਦਿਆਲ ਸਤਿਗੁਰੂ ਕਿਰਪਾ ਨਿਧਾਨ ਸਤਿਗੁਰੂ ਤਿਨ੍ਹਾਂ ਦੇ ਵੱਡੇ ਗੁਣਾਂ ਨੂੰ ਕੀਰਤਨ ਦੁਆਰਾ ਗਾਇਨ ਕਰੀਏ। ਕਰੋ ਕਿਰਪਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਦਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ, ਘਰ ਨੌਣ ਦਿਆ ਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਜੀ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਹਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ।

ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੋਂਗੇ ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ।

ਤਿਲ ਫੁੱਲ ਵਟਾਵਾਂ ਦਰ ਮਨਜ਼ੂਰ ਕਰਨੀ ਆ, ਯਾਤਰਾ ਮਾਤਫਲ ਕਰਨੀ ਆ। ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਿੱਖ ਪੜ੍ਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈਆ ਕਾਲ ਕੀ ਤਬਹਿ ਚਲਾਇਓ, ਸਭ

0: बोले सो नेहार, वाहे गुरु जी का खालसा, वाहे गुरु जी की फतेह।
1: सतनाम।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕਿਰਤੇ ਆਖੀ ਆ ਕਰਤੇ ਕਾਇ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਬਰਿਓ ਸਿਰਜਣਾਰ ਤੁਮ ਗਾਵੋ ਮਿੰਦਰ ਬੌਕਾ ਸੋਹਿਲਾ ਵਾਰੀ ਜਿਤ ਸੋਹਿਲਾ ਹੈ ਸਦਾ ਸੁਖ ਹੋਈ ਰਹਾਓ ਨਿਤਨ ਜਿਹੜੇ ਸੰਭਾਲੀਅਨ ਦੇਖੇ ਗਦੇ ਬਣਾਰ ਤੇਰੇ ਦਾਨੇ ਕੀਮਤ ਨਾ ਪਵੈ ਤੀ ਦਾਤੇ ਕਮਣ ਸ਼ਮਾਰ ਸੰਬਤ ਸਾਹ ਲਿਖਿਆ ਮਿਲ ਕਿਰਪਾਵੋ ਤੇਲ ਦਿਓ ਸੱਜਣਾ ਸੀਸੜੀਆਂ ਜੇ ਹੋਵੈ ਸਹਿ ਸਿਓ ਮੇਲ ਘਰ ਘਰ ਪਹੁੰਚਾ ਸਜਣੇ ਤਵਾਨ ਸਦਨਾਰਾ ਸਿਮਰੀ ਹੈ ਨਾਨਕ ਸੇ ਦਿਆਵਾਨਾ ਰਾਗ ਆਸਾ ਮਹੱਲਾ ਪਹਿਲਾ ਸ਼ੇਖਰ ਸ਼ੇ ਗੁਰ ਸ਼ੇ ਉਪਦੇਸ਼ ਗੁਰ ਗੁਰ ਏਕੋ ਬੇਸ ਅਨੇਕ ਆਪਾ ਜੇਕਰ ਕਰਤੇ ਕਿਰ ਤੋਏ ਸੋ ਕਰ ਰਾਗ ਵਡਾਈ ਤੋਏ ਰਾਮ ਬੇਸ ਵਿੱਚ ਚਸਿਆਂ ਕੜੀਆਂ ਪੈਰਾਂ ਅੰਤਿਮ ਵਾਰੀ ਮਾਹੋਆ ਸੂਰ ਜੇ ਕੋ ਰੁੱਤਾ ਨੇਕ ਨਾਨਕ ਕਰਤੇ ਕੇ ਕੇਤੇ ਬੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮਹਿਤਾਲ ਰਵ ਚੰਦ ਦੀ ਭਗਵਾਨੇ ਤਾਰਿਕਾ ਮੰਡਲ ਜਨਕ ਮੋਤੀ ਧੂ ਮੱਲਾ ਲੋ ਪਵਨ ਚਬਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨੱਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਤਵ ਨੈਨ ਨੈਨ ਤੋਏ ਕੋ ਸਹਿਸ ਮੂਰਤ ਨਾ ਏਕ ਤੋਏ ਸਹਿਸ ਪਦ ਵੇ ਮਲਨ ਨੇਕ ਪਦ ਗੰਧ ਵੇ ਸਹਿਸ ਤਵ ਗੰਧਿ ਚਲਤ ਮੋਏ ਸਭ ਮੈਂ ਜੋਤ ਜੋਤ ਹੈ ਸੋਹੇ ਤਿਹਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਸਿਸ ਭਾਵ ਹੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮੰਨੋ।

ਸਮਾਨੇ ਦੁੱਖ ਜਨ ਮਰਨ ਪਵਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਵਸੋਭ ਖੰਡ ਬ੍ਰਹਿਮੰਡਾ ਹੇ ਅੰਬਰੀ ਮਸਕੀਨ ਪ੍ਰਭ ਤੇਰਿਆ ਰਾਖ ਰਾਖ ਵੜ ਵੱਡਾ ਹੈ।

ਘਰ ਜਰੋਵਰ ਲਾਇ ਅੱਗੇ ਬਸੰਸੇਲਾ ਆਉਤ ਘਟੈ ਜਸਰੈ ਨਾਰੇ ਮਨ ਗੁਰ ਮਿਲਕਾ ਸਵਾਰੇ ਰਾਉ ਏ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੇ ਰਸ ਕਥਕ ਦਾ ਤਿਨ ਜਾਨੀ ਜਾਕੋ ਆਏ ਸੋਏ ਬਿਆਜੋ ਵਰ ਗੁਰ ਤੇ ਮਨੇ ਵਸੇਰਾ ਨਿਜ ਕਰ ਮਹਿਲ।

ਜੀ ਕੀ ਫਤਿਹ। ਧਰਮ ਕਰਮ ਪੂਰੇ ਸਤਿਗੁਰ ਪਾਈ ਹੈ, ਜਾਂ ਕੀ ਸੇਵਾ ਸਿੱਧ ਸਾਧ ਮੁਨ ਜਨ।

ਕਰ ਅਕਥ ਕਥਨਹਾਰ ਤੁਝੇ ਬੁਝਾਈ ਹੈ ਪਰਮ ਭੂਲੇ ਸੰਸਾਰ ਛੂਟੋ ਜੂਨੀ ਸੰਘਾਰ ਜਮ ਕੋ ਨਾ ਡੰਡ ਕਾਲ ਗੁਰਮਤ ਧਿਆਈ ਹੈ ਮਨ ਪ੍ਰਾਣੀ ਮੁਗਧ ਵਿਚਾਰ ਅਹਿਨਿਸ ਜਪ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ ਹੋਂ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਕਵਨ ਉਪਮਾ ਦਿਉ ਕਵਨ ਸੇਵਾ ਸਰਿਉ ਏਕ ਮੁਖ ਰਸਨਾ ਰਸੋ ਜੁਗ ਜੋਰ ਕਰ ਹੁਨ

ਹੋ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਪ੍ਰਥਮੈ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁੱਖੈ ਜਨ ਕੀਓ ਪ੍ਰਗਾਸ ਗੁਰ ਅੰਗਦ ਦਿਓ ਨਿਧਾਨ ਅਕਥ ਕਥਾ ਗਿਆਨ ਪੰਚ ਭੂਤ ਬਸ ਕੀਨੇ ਜਮਤ ਨਾ ਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਲਯੁਗ ਰਾਖੀ ਪਤ ਅਗਨ ਦੇਖਤ।

0: ਜੋਗ ਤਖਤ ਦੀਨ ਗੁਰ ਰਾਮਦਾਸ ਰੱਡ ਜਿਸੇ ਧਾਰਿਓ ਧਰਤ ਅਰ ਵਿਓਮ ਅਰ ਪਵਨ ਤੇ ਨੀਰ ਸਰ ਅਵਰ ਅਨਲ ਅਨਾਦ ਕੀਓ ਸਸ ਰਿਖ ਨਿਸ ਸੂਰ ਦਿਨ ਸੈਲ ਤਰੂ ਫਲ ਫੁੱਲ ਦੀਓ ਸੁਰ ਨਰ ਸਪਤ ਸਮੁੰਦਰ ਕੇ ਧਾਰਿਓ ਤ੍ਰੇ ਪਵਨ ਜਾਸ ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪਰਗਾ
1: ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ।

ਸਰ ਆਜ ਫੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬੋਸਾਜ ਸੁਦਾਮਾ ਅਪਦਾ ਤੇ ਰੱਖਿਆ ਗਨਕਾ ਪੜਤ ਪੂਰੇ ਤੇ ਕਾਜ ਸ਼੍ਰੀ ਸਤਿਗੁਰੂ ਸੋ ਪ੍ਰਸੰਨ ਕਾਲ ਯੁਗ ਹੋਏ ਰਾਖੋ ਦਾਸ ਪਾਠ ਕੀ ਲਾਜ।

सत गुरु नानक भगत करी एक मन।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਪਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਬੇਅੰਤ ਭਗਤਾਂ ਦੀ ਟੇਕ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਸਾਡੇ ਸਭਨਾਂ ਦੀ ਝੋਲੀ ਦੇ ਅੰਦਰ ਪਾਵਨ ਹੁਕਮ ਦੀ ਦਾਤ ਪਾਈ ਹੈ। ਸੋ ਪਾਵਨ ਹੁਕਮ ਜੈਤ ਸ੍ਰੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 703 ਅਤੇ 704 ਅੰਗ ਦੇ ਉੱਪਰ ਸੁਭਾਏਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸ਼ਕੀਮਤੀ ਦਾਤਾਂ ਦੇ ਨਾਲ ਨਿਵਾਜਨਾ ਕਰਦੇ ਨੇ, ਆਓ ਪਿਆਰ ਸਤਿਕਾਰ ਵਿਰਾਗ ਦੇ ਵਿੱਚ ਭਿੱਜ ਕੇ ਸਰਵਨ ਕਰਨਾ ਕਰੀਏ ਜੀ। ਜੈਤ ਸ੍ਰੀ ਮਹੱਲਾ ਪੰਜਵਾਂ।

ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨਸ ਰਾਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਰੂਪ ਸਾਧ ਸਿੰਘ ਜੀਓ, ਅੱਜ ਭਾਦੋ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਵਣ ਵਾਲਾ ਸਮਾਂ ਸਭਨਾਂ ਦੇ ਲਈ ਖੁਸ਼ੀਆਂ ਭਰਿਆ, ਚੜ੍ਹਦੀ ਕਲਾ ਵਾਲਾ, ਸਤਿਗੁਰੂ ਦੀ ਯਾਦ ਦੇ ਵਿੱਚ ਬਤੀਤ ਹੋਵੇ। ਸੋ ਸਤਿਗੁਰੂ ਜੀ ਬਾਰਾਂ ਮਾਹਾਂ ਜੀ ਦੇ ਪਾਠ ਦੇ ਵਿੱਚੋਂ ਭਾਦੋ ਮਹੀਨੇ ਦੇ ਵਿੱਚ ਕੀ ਉਪਦੇਸ਼ ਦੇਣਾ ਕਰਦੇ ਨੇ, ਆਓ ਪਿਆਰ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ

0: ਨਾਨਕ ਭਗਤਾ ਪੁਖ ਸਲਾਣ ਸਚਨਾਮ ਆਧਾਰ ਸਦਾ ਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੇੜੇ ਪੇ ਕੁਮਿਹਾਰ ਖੜ ਪਾਂਡੇ ਇੱਟਾਂ ਕੀ